ਮੁਖ ਸੁਹਾਵਾ ਜਾਂ ਤੋ ਜਿਸ ਗਾਵੈ ਜੀਉ ਪਿਆ ਤੋ ਸਰਣੀ ਪੌੜੀ ਮਿਲਨਾਰੀ ਸਤਸੰਗ ਮੰਗਲ ਗਾਵਿਆ ਘਰ ਕਾ ਹੋਆ ਬੰਦਾ ਬੋੜ ਨਾ ਧਾਵਿਆ ਬਿੰਤੀ ਦੁਰਮਤ ਧੁਰ ਸੋਏ ਕੁੜਾਵਿਆ ਸੀਲਵੰਤ ਪ੍ਰਧਾਨ ਦੇ ਸਚਾਵਿਆ ਅੰਤਰ ਬਾਰ ਇੱਕ ਇੱਕ ਰੀਤਾਵਿਆ ਮਨ ਦਰਸ਼ਨ ਕੀਤਾ ਚਰਨ ਦਰਸਾਵਿਆ ਸੋ ਬਾਬਾਣੀ ਸਿੰਘਾਰ ਖਸਮ ਨਾ ਰਾਵਿਆ ਮਿਲਿਆ ਐ ਸੰਜੋਗ ਜਾਤ ਭਾਵਿਆ

ਸੋ ਜੇ ਉੜਦਾਤਾ ਨ ਕੋਈ ਜਾਚਕ ਸਦਾ ਜਾਚੋਵੈ ਮੱਲਾ ਪੂਰਾ ਜੇ ਸੰਜੰਦੜੀ ਉਣ ਮਝੂਣਾ ਗੁਰ ਸੱਜਣ ਜੀ ਉਤਰਾਇਆ ਖੱਬੇ ਸੁਖ ਸਿਹਰੜਾ ਸੁੱਤਾ ਜਿੱਤਾ ਜਗ ਸਵਾਇਆ ਪੌੜੀ ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ ਸਿਰਸਾ ਪਾਤਸ਼ਾਹ ਨਿਤਲ ਚੋਰ ਛੱਤ ਜੋ ਭਾਵੈ ਪਾ ਬ੍ਰਹਮ ਸੋਈ ਸਚ ਨਿਆਉ ਜੋ ਭਾਵੈ ਪਾ ਬ੍ਰਹਮ ਦਾਵੇਂ ਮਿਲੇ ਤਾਉ ਜੋ ਕਿੰਨੀ ਕਰਤਾਰ ਸਾਈ ਭਲੀ ਗੱਲ ਜਿਨੀ ਪਛਾਤਾ ਖਸਮ ਸੇ ਦਰਗਾਹ ਮਲ

ਪੰਧ ਜਲੰਧੜੀ ਮੈਂ ਰਹਿ ਅੰਦਰ ਠੰਡਾ ਗੁਰਦਰਸ਼ਨ ਦੇਖ ਮੇਰਾ ਲਈ ਮੱਲਾ ਅੱਠ ਮੰਜਾ ਹੂੰ ਮੈਂ ਮਾਣਕ ਲੱਦਾ ਮੁੜਨਾ ਕਿੱਦਾਂ ਮੈਂ ਕੂੰ ਸਤਿਗੁਰੂ ਦਿੱਤਾ ਤੂੰ ਵਜਾਈ ਧੀਆਂ ਦਿੱਤਾ ਜਨਮ ਪਦਾਰਥ ਨਾਨਕ ਦਿੱਤਾ ਪੌੜੀ ਜਿਸਕੇ ਮਸਤ ਕਰਮ ਸੇਵਾ ਲਾਗਾ ਜਿਸ ਗੁਰਮੁਖ ਪਰ ਕਮਲ ਪ੍ਰਗਾਸਿਆ ਸੋ ਅੰਦਰ ਜਾਗਾ ਲੱਗਾ ਰੰਗ ਪਾਰ ਚਰਨਾਰ ਬਿੰਦ ਲੱਗਾ ਰੰਗ ਚਰਨਾਰ ਬਿੰਦ ਭੜਕੋ ਪਾਗਾ ਆਤਮ ਜਿੱਤਾ ਗੁਰਮਤੀ ਅਗੰਜਿਤ ਪਾਗਾ ਜਿਸੇ ਤਿਆਇਆ ਪਾਰ ਬ੍ਰਹਮ ਸੋ ਕਲ ਮੈਂ ਤਾਗਾ ਸਾਧੂ ਸੰਗਤ ਨਿਰਮਲਾ ਅੜਸਠ ਗੁਣ ਜਾਗਾ ਜਿਸ ਬ੍ਰਹਮ ਮਿਲਿਆ ਆਪਣਾ ਸੋ ਪੁਰਖ ਪਾਗਾ ਨਾਨਕ ਤਿਸ ਬਲਹਾਰਨ ਜਿਸ ਏਵਟ ਪਾਗਾ ਸੋ ਮਨ ਲਾ

ਇਹ ਫਿਰ ਵਿਰਾਰ ਸਤਿਗੁਰ ਸੰਗ ਦਿਖਾਇਆ ਜਾ ਰਜਨ ਨਾਨਕ ਸੱਚੇ ਸਤ ਸਮਾਰ ਮਹੱਲਾ ਪੰਜਵਾਂ ਆਹਰ ਸਭ ਕਰਦਾ ਫਿਰੈ ਆਰ ਇੱਕ ਨਾ ਹੋਏ ਨਾਨਕ ਜਿਤ ਆਰ ਜਗ ਉਦਰੈ ਵਿਰਲਾ ਬੁੱਝੈ ਕੋਏ ਕੋੜੀ ਵੱਡੀ ਹੂੰ ਵੱਡਾ ਪਾਰ ਤੇਰਾ ਮਰਤਵਾ ਰੰਗ ਪੁਰੰਗ ਅਨੇਕ ਨਾ ਜਾਪਨ ਅਨੇਕ ਨਾ ਜਾਪਨ

ਜੋ ਤੋ ਅੱਜ ਤਸਾਡਾ ਕਾਇਆ ਫਿਰ ਪਲਟਿਆ ਤੂੰ ਲੈ ਸੋ ਛੱਤ ਨਿਰੰਜਣੀ ਮਲ ਤਖਤ ਬੈਠਾ ਗੁਰੂ ਹੱਟਿਆ ਕਰੇ ਜਗ ਫਰਮਾਇਆ ਸਿਲ ਜੋਗ ਲੂਣੀ ਚੱਟਿਆ ਲੰਗਰ ਚੱਲਿਆ ਗੁਰ ਸ਼ਬਦਾ ਤੋਟ ਨਾ ਵੀ ਖੱਟਿਆ ਖੱਚਿਆ ਦਿੱਤ ਕਸਮ ਦੀ ਆਪ ਕਹਿੰਦੀ ਕਰਦ ਬੱਟਿਆ ਹੋਵੇ ਸਬਦ ਕਸਮ ਦੀ ਮੁੜ ਅਰਸੋਂ ਕੁਰਸੋਂ ਝੱਟਿਆ ਤੋਦ ਡਿੱਠੇ ਸੱਚੇ ਪਾਤਸ਼ਾਹ ਮਰ ਜਨਮ ਜਨਮ ਦੀ ਕੱਟਿਆ ਸੱਚ ਲਈ ਗੁਰ ਫਰਮਾਇਆ ਕਿਉਂ ਇਹਨੂੰ ਬੋਲੂ ਹੱਟਿਆ ਪੁੱਤਰੀ ਕੋਲ ਨਾ ਪਾ ਲਿਓ ਕਰ ਪੀਰੋ ਕਨਮ ਰੱਟਿਆ ਦਿਲ ਫੁੱਟੇ ਆਖੀ ਬਰਨ ਬਣ ਭਾਰ ਚਾਨ ਛੱਟਿਆ ਜਿਨ ਆਖੀ ਸੋ ਇਕਰੇ ਜਿਨ ਕੀਤੀ ਤਿੰਨੇ ਥੱਟਿਆ ਕੁਣ ਹਾਰੇ ਕਿਨ ਓਟਿਆ ਜਿਨ ਕੀਤੀ ਸੋ ਮੰਨਣਾ ਕੋ ਸਾਲ ਜਵਾਏ ਸਾਲੀ ਧਨ ਰਾਏ ਹੈ ਦੇਵਤਾ ਲੈ ਗੱਲਾਂ ਕਰੇ ਦਲਾਲੀ ਸਤਿਗੁਰ ਆਖੇ ਸੱਚਾ ਕਰੇ ਸਾਹ ਬਾਤ ਹੋਇਆ ਦਰਹਾਲੀ ਗੁਰ ਅੰਗਦ ਦੀ ਦੋਈ ਗੁਰੀ ਸਰ ਕਰਤਾ ਬੰਦ ਬਹਾਲੀ

ਡਰ ਸੇਵੇ ਉਮਤ ਖੜੀ ਮਸਕਲੈ ਹੋਏ ਜੰਗਾਲੀ ਦਰ ਦਰ ਵਿਸ਼ਕ ਸਮਦੈ ਨਾ ਸੱਚੇ ਬਾਣੀ ਲਾਲੀ ਬਲਵੰਡ ਕੀ ਵੀ ਨੇਕ ਜਨ ਜਿਨ ਬਹੁਤੀ ਛਾਉ ਪਤਰਾਲੀ ਲੰਗਰ ਦੌਲਤ ਵੰਡੀਆ ਰਸ ਅੰਮ੍ਰਿਤ ਖੀਰ ਖਿਆਲੀ ਗੁਰਸਿੱਖਾਂ ਕੇ ਮੁਖੁਜਲੇ ਮਨਮੁਥੀਏ ਪਰਾਲੀ ਪੈ ਕਬੂਲ ਕਸਮਨ ਜਾ ਕਾਲ ਮਰਦੀ ਕਾਲੀ ਮਾਤਾ ਕੀ ਵੀ ਸੋ ਸੋਏ ਜਿਨ ਗੋਏ ਉਠਾਲੀ ਹੋਰ ਗੰਗ ਵਹਾਈ ਐ ਦੁਨਿਆਈ ਆਖੇ ਕਿ ਕਿਉਂ ਨਾਨਕ ਈਸਰ ਜਗਨਨਾਥ ਪੁੱਛੈ ਦੀ ਵੈਣ ਵਿਰ ਕਿਉਂ ਮਾਧਾਣਾ ਪਰਬਤ ਕਰ ਨੇਤਰ ਬਾਸਕ ਸਬਦ ਰਿੜਕਿਉਣ ਚੌਦਾਂ ਰਤਨ ਕਾਲਿਆਂ ਕਰ ਆਵਾ ਗਾਉਣ ਛਿਲਕਿਉਣ ਕੁਦਰਤ ਐਵੇਂ ਕਾਲੀਆਂ ਜਿਨ ਐ ਵੱਡ ਪਿੰਡ ਠਿਣਕਿਉਣ ਲੈਣੇ ਧਾਰਿਉਣ ਛੱਤਰ ਸਿਰ ਅਸਮਾਨ ਕਿਆੜਾ ਛਿਕਿਉਣ ਜੋਤ ਸਮਾਣੀ ਜੋਤ ਮਾਇਆ ਪਾਪੇ ਸੇਤੀ ਮਿਕਿਉਣ ਸਿੱਖਾਂ ਪੁੱਤਰਾਂ ਘੋਗ ਕੇ ਸਭ ਮੁਤ ਵੇਖੋ ਜੇ ਕਿਉਂ

ਚਾਰ ਏਕੁੰਡਾ ਸੁਜਿਓ ਉਸ ਮਨ ਮੈਂ ਸ਼ਬਦ ਪ੍ਰਮਾਣ ਆਵਾ ਗੁਣ ਨਿਵਾਰੇ ਹੁਣ ਘਰ ਨਦਰ ਨਿਸ਼ਾਨ ਉਤਰਿਆ ਉਤਾਰ ਲੈ ਸੋ ਪੁਰਖ ਸੁਜਾਣ ਚੱਕੜ ਵਾਵ ਨਾ ਡੋਲੀ ਪਰਬਤ ਮੇਰਾ ਆਣ ਜਾਣੇ ਬਿਰਥਾ ਜੀ ਕੀ ਜਾਣੀ ਹੂੰ ਜਾਣ ਕਿਆ ਸਾਲਾ ਹੀ ਸੱਚੇ ਪਾ

ਦਾਨ ਜੇ ਸਤਿਗੁਰੂ ਭਾਵ ਸੀ ਸੋ ਸੱਤੇ ਦਾਨ ਨਾਨਕ ਖੰਦਾ ਛਤਰ ਸਿਰ ਉਮਤ ਹੈਰਾਨ ਸੋ ਤਿੱਖਾ ਸੋ ਬਹਿਣਾ ਸੋਈ ਦੀਵਾਨ ਪਿਓ ਦਾਦੇ ਜੇ ਬੇਹਾ ਪੋਤਰਾ ਪਰਵਾਨ ਧੰਨ ਧੰਨ ਰਾਮਦਾਸ ਗੁਰਜਨ ਸਿਰਿਆ ਤਿੰਨੇ ਸਵਾਰਿਆ ਪੂਰੀ ਹੋਈ ਕਰਾ ਮਾਤ ਆਪ ਸਿਰਜਣ ਹਾਰੈ ਧਾਰਿਆ ਸਿੱਖੀ ਅਤੇ ਸੰਗਤੀ ਪਾਰ ਰੰਕਰ ਨਮਸਕਾਰਿਆ ਅਟਾਲਿਆ ਤਾਇਆ ਤੋਲ ਤੂੰ ਤੇਰੇ ਅੰਤ ਨਾ ਪਾਰਾ ਵਾਰਿਆ ਜਿਨੀ ਤੂੰ ਸੇਵਿਆ ਭਾਉ ਕਰ ਸਿਧ ਪਾਰ ਉਤਾਰਿਆ ਲਭ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੁਧ ਸਫਰ ਵਾਰਿਆ ਧਨ ਸੋ ਤੇਰਾ ਧਨ ਹੈ ਸੱਚ ਤੇਰਾ ਪੈ ਸਕਾਰਿਆ ਨਾਨਕ ਤੂੰ ਲੈਣਾ ਤੂੰ ਹੈ ਗੁਰ ਅਮਰ ਤੂੰ ਵਿਚਾਰਿਆ ਗੁਰ ਡਿਠਾ ਤਾ ਮਨ ਸਾਧਾਰਿਆ ਚਾਰੇ ਜਾਗੇ ਚੌਂਜਗੀ ਪੰਚਾਇਣ ਆਪੇ ਹੋਵਾ ਆਪੀ ਨਾ ਆਪ ਸਾਜਿਓ ਆਪੇ ਹੀ ਥੰਮ ਖਲੋਆ ਆਪੇ ਪੱਟੀ ਕਲਮ ਆਪ ਆਪ ਲਿਖਣਹਾਰ ਹੋਵਾ ਸਭ ਉਮਤ ਆਵਣ

ਰਾਮ ਕਲੀ ਬਾਣੀ ਭਗਤਾਂ ਕੀ ਕਬੀਰ ਜੀ ਉਹ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਾਇਆ ਕਲਾਲਣ ਲਾਹਣ ਮੇਲੋਂ ਗੁਰ ਕਾ ਸ਼ਬਦ ਗੁਰ ਕੀਨ ਰੇ ਤ੍ਰਿਸ਼ਨਾ ਕਾਮ ਕ੍ਰੋਧ ਮਦ ਮਤਸਰ ਕਾਟ ਕਾਟ ਕਸ ਦੀਨ ਰੇ ਕੋਈ ਹੈ ਰੇ ਸੰਤ ਸਹਿ ਸੁਖੰਤਰ ਜਾਂ ਕੋ ਜਬ ਤਬ ਦੇਉ ਦਲਾਲੀ ਰੇ ਏਕ ਬੂੰਦ ਪਰ ਤਨ ਮਨ ਦੇਵੋ ਜੋ ਮਦ ਦੇ ਕਲਾਲੀ ਰੇ ਰਾਮ ਪਾਵਨ ਚਤਰ ਦਸ ਪਾਠੀ ਕੀਨੀ ਬ੍ਰਹਮ ਅਗਨਤਨ ਜਾਰੀ ਰੇ ਮੁੰਦਰਾ ਮਦਕ ਸਹਿ ਤੁਨ ਲਾਗੇ ਸੁਗਨ ਪੁੱਛਣ ਹਾਰੀ ਰੇ ਤੀਰਥ ਵਰਤ ਨੇਮ ਸੁ ਸੰਜਮ ਰਾਵਤਾ ਰਾਵ ਸਸ ਗਹਿਣੇ ਦੇਓ ਸੁਰਤ ਪਿਆਲਾ ਸੁਧਾ ਰਸ ਅੰਮ੍ਰਿਤ ਏ ਮਹਾਰਸ ਪਿਓ ਨਿਜਰ ਧਾਰ ਚੂਹੈ ਅਤ ਨਿਰਮਲ ਏ ਰਸ ਮਨੁਆ ਰਾਤੋ ਕਹਿ ਕਬੀਰ ਸਗਲੇ ਮਨ ਸੂਚੇ ਏ ਮਹਾਰਸ ਰਾਤੋ ਰੇ ਗੁੜ ਕਰ ਗਿਆਨ ਧਿਆਨ ਕਰਦਾ ਵੈ ਮੋਹ ਗੋਰ ਕਰ ਗਿਆਨ ਧਿਆਨ ਕਰ ਮਊਆ ਪਉ ਪਾਠੀ ਮਨ ਤਾਰਾ ਸਪੁਣ ਨਾਰੀ ਸਹਿ ਸਮਾਨੀ ਪੀਵੈ ਪੀ ਨਹਾਰਾ ਅਵਧੂ ਮੇਰਾ ਮਨ ਮਤਵਾਰਾ ਹੁਣ ਮਦ ਚੜਾ ਮਦਨ ਰਸ ਚਾਖਿਆ ਤ੍ਰਿਗੁਣ ਪਿਆ ਜਿਆਰਾ ਪੌੜੀ ਦੋਏ ਪਰ ਜੋਰ ਰਸਾਈ ਪਾਠੀ ਪਿਓ ਮਹਾਰਸ ਪਾਰੀ ਕਾਮ ਕ੍ਰੋਧ ਦੋਏ ਕਿਚ ਲੇਤਾ ਛੂਟ ਗਈ ਸੰਸਾਰੀ ਪ੍ਰਗਟ ਪ੍ਰਕਾਸ਼ ਗਿਆਨ ਗੁਰਗੰਮਤ ਸਤਿਗੁਰ ਤੇ ਸੁਧ ਪਾਈ ਦਾਸ ਕਬੀਰ ਦਾਸ ਮਦ ਮਾਤਾ ਉੱਚ

ਕੇਸ ਚਵਰ ਕਰ ਫੇਰੀ ਹਮ ਕੁਕਰ ਤੇਰੇ ਦਰਬਾਰ ਪੌਕੇ ਆਗੇ ਬਦਨ ਬਸਾਰ ਰਹਾਓ ਪੂਰਬ ਜਨਮ ਹਮ ਤੁਮਰੇ ਸੇਵਕ ਅਬ ਤੋ ਮਿਟਿਆ ਨਾ ਜਾਈ ਤੇਰੇ ਦੁਆਰੇ ਤੁਨ ਸਹਿਜ ਕੀ ਮਾਥਾ ਮੇਰੇ ਡਗਾਈ ਦਾਗਿਓ ਸਰਣ ਮੈਂ ਦੂਜੇ ਬਿਰਦਾਗੇ।

ਪਹਿਲਾ ਸੁਣ ਵੱਡਾ ਅੱਖ ਸਭ ਕੋਏ ਕੇ ਵੱਡਾ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ।

visre marjau akhun aukha satya nau sachi nam ki lage bhukh ut bhukhai khai chaliya hai dukh so kyon visrai meri mai ਸੱਚਾ ਸਾਹਿਬ ਸੱਚਾ ਨਾਇ ਰਹਾਉ ਸੱਚ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੇ ਨਾ ਹੋਵੇ ਸੋਗ ਦਿੰਦਾ ਰਹਿ ਨਾ ਚੁੱਕੈ ਭੋਗ ਗੁਣ ਇਹੋ ਹੋਰ ਨਾ ਹੀ ਕੋਈ ਨਾ ਕੋ ਨਾ ਕੋਏ

ਮਹੱਲਾ ਚੌਥਾ। ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰ ਦਇਆ ਨਾਉ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਅਰਜਨ ਕੇ ਵੱਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਸ ਹੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀ ਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧੰਨ।

ਮਹੱਲਾ ਪੰਜਵਾਂ ਕਾਹੇ ਰੇ ਮਨ ਚਿਤ ਬਹਿ ਉਦਮ ਜਾ ਆਹਰ ਹਰ ਜੀਉ ਪਰਿਆ ਸੈਲ ਪੱਥਰ ਮਹਿ ਜੰਤ ਉਪਾਈ ਤਾ ਕਰ ਰਿਜਕ ਆਗੈ ਕਰ ਧਰਿਆ ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦੁ ਪਰਮ ਪਦ ਪਾਇਆ ਸੁਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਤਾ ਕੋਇ ਨ ਕਿਸਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ ਉਡੇ ਉਡੇ ਆਵੈ ਸੈ ਕੋ ਸਭ ਤਿਸ ਪਾਛੈ ਬਚਰੇ ਛਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ

ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵਾ ਹੈ ਤੁਧ ਜੀ ਜਨ ਨਾਨਕ ਤਿੰਨ ਕੁਰਬਾਨਾ ਹਰ ਧਿਆਵੈ ਹੈ ਤੁਧ ਜੀ ਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿੰਨ ਤੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨਕਾ ਭਉ ਸਭ ਗਵਾਸੀ ਜਿਨ ਸੇਵੇ ਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿੰਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ

ਘਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਹੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੇਵੜੇ ਅਵਰਣ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤ ਜੀ ਤੂੰ ਆਪੇ ਕਰਹਿ ਸੋ ਹੋਈ ਤੁਦੇ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਦੇ ਆਪੇ ਸਿਰਜ ਸਭ ਗੋਈ।

ਉਠਾਉ ਤੂੰ ਕਰਤਾ ਸਚਿਆਰ ਮੈਡਾ ਸਾਈ ਜੋ ਤੋ ਭਾਵੈ ਸੋਈ ਥੀਸੀ ਜੋ ਤੂੰ ਦੇਹੇ ਸੋਈ ਹੋ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੂੰ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਖ ਗਵਾਇਆ ਤੁਦੇ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਓ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ।

ਜਨਮ ਪਹਿਆ ਪ੍ਰਣਵਤ ਨਾਨਕ ਤਿੰਨ ਕੀ ਸਰਣਾ ਜੰਤੂ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾ ਭਈ ਪ੍ਰਾਪਤ ਮਨੁੱਖ ਦੇਹੋ ਦੀਆ ਗੋਬਿੰਦ ਮਿਲਣ ਕੀ

ਮੈਂ ਸਰਨ ਜਾਮ ਲਾਗ ਭਾਵ ਜਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕਹਿ ਰਹਾਉ ਜਪ ਤਪ ਸੰਜਮ ਧਰਮ ਨਖ ਮਾਇਆ ਸੇਵਾ ਸਾਧ ਨ ਜਾਣਿਆ ਹਰ ਰਾਇਆ।

ਵਿਨਿਆਨ ਵਧਾਈ ਦਈ ਧਨ ਧਨ ਲੋਗਨ ਕੇ ਰਾਜਾ ਦੁਸ਼ਟਨ ਦਾ ਗਰੀਬਨ ਬਾਜਾ ਅਖਲ ਭਵਨ ਕੇ ਸਿਰਜਨ ਹਾੜੇ ਦਾਸ ਜਾਨਮ ਲਿਹੋ ਬਾੜੇ ਕਬਿਓ ਬਾਚੋ ਬੇਨਤੀ ਚੌਪਈ ਅਮਰੀ ਕਰੋ ਹਾਂਦ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਅਮਰੇ ਦੁਸ਼ਟ ਸਭੈ ਤੁਮ ਕਾਬਹੋ ਆਪ ਹਾਥ ਦੈ ਮੋਹੇ ਬਚਾਬਹੋ ਸੁਖ

ਚੌਪਈ ਸੰਬਤ ਸਤਰਾ ਸਹਸ ਪੁਣ ਜੈ ਅਰਧ ਸਹਸ ਪੁਣ ਤੀਨ ਕਹ ਜੈ ਭਾਦਰਵ ਸੁਧੀ ਅਸ਼ਟਮੀ ਰਵਾਰਾ ਤੀਰੁਸਤਦਰਵ ਗ੍ਰੰਥ ਸੁਧਾਰਾ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਅੰ ਚਰਿਤ੍ਰੇ ਮੰਤਰੀ ਭੂਪ ਸੰਵਾਦੇ ਚਾਰ ਸੌ ਪਾਂਚ ਚਰਿਤ੍ਰ ਸਮਾਪਤ ਮਸਤ ਸੁਭ ਮਸਤ ਆਪ ਜੂੰ ਦੋਹਰਾ ਦਾਸ ਜਾਨ ਕਰ ਦਾਸ ਪਰ ਕੀਜਾਂ ਕਿਰਪਾ ਅਪਾਰ ਆਪ ਹਾਥ ਦੇ ਰਾਖ ਮੋਹੇ ਮਨ ਕ੍ਰਮ ਬਚਨ ਵਿਚਾਰ ਚੌਪਈ ਮੈਂ ਨਗਰਿਸਾ ਪ੍ਰਥਮ ਨਾਉ ਕਿਸ਼ਨ ਬਿਸ਼ਨ ਕਬਹੁ ਨ ਤਿਹਾਉ ਕਾਣ ਸੁਣੇ ਪਹਿਚਾਣ ਨ ਤਿਨ ਸਉ ਲਿਵ ਲਾਗੀ ਮੋਰੀ ਪਗ ਇਨ ਸਉ ਮਹਾਂ ਕਾਲ ਰਖਵਾਰ ਮਾਰੋ ਮਹਾਂ ਲੋ ਮੈਂ ਕਿੰਕਰ ਥਾਰੋ

ਰੀਬਨ ਬਾਜਾ ਦਾਸ ਜਾਨ ਕਰ ਕਿਰਪਾ ਕਰੋ ਮੋਹੇ ਹਾਰ ਪਰਾ ਮੈਂ ਆਣ ਦਵਾਰ ਤੋਹੇ ਆਪਣਾ ਜਾਨ ਕਰ ਪ੍ਰਤਬਾਰਾ ਤੁਮ ਸਾਹਿ ਮੈਂ ਕਿੰਕਰ ਥਾਰਾ ਦਾਸ ਜਾਨ ਦਾ ਹੱਥ ਉਬਾਰੋ ਹਮਰੇ ਸਭ ਬੈਰੀਅਨ ਸੰਘਾਰੋ ਪ੍ਰਥਮ ਤਰੋ ਭਗਵਤ ਕੋ ਧਿਆਨਾ ਬਹੁਰ ਕਰੋ ਕਵਿਤਾ ਬਿਦ ਨਾਨਾ ਕ੍ਰਿਸ਼ਨ ਜਥਾ ਮਤ ਤ੍ਰਿਤ੍ਰ ਚਾਰੋ ਚੁੱਕ ਹੋਏ ਕਬਲਿਓ ਸੁਧਾਰੋ ਕਬਿਉ ਬਾਚ ਦੋਹਰਾ ਜੋ ਨਿਜ ਬ੍ਰਹਮ ਸੋ ਕਹਾ ਸੋ ਕਹੋ ਜਗ ਮਾਹੇ ਜੋ ਤੇਹ ਪ੍ਰਭ ਕੋ ਧਿਆਏ ਹੈ ਅੰਤ ਸਰੂਪ ਕੋ ਜਾਹਿ ਦੋਹਰਾ ਹਰ ਹਰ ਜਨ ਦੋਈ ਏਕ ਹੈ ਬੇਬਿਚਾਰ ਕਛ ਨਾਹੀ ਜਲ ਤੇ ਉਪਜ ਤਰੰਗ ਜਉ ਜਲ ਹੀ ਵਿਕਾਸ ਸਮਾਜ ਦੋਹਰਾ

ਦੋਹਰਾ ਕਾਲਪੁਰ ਕੀ ਦੇਹ ਮੋ ਕੋਟਕ ਬਿਸਨ ਮਹੇਸੋ ਕੋਟਿੰਦਰ ਬ੍ਰਹਮਾ ਕਿਤੇ ਰਾਸਸ ਕਰੋਰ ਜਲੇਸ ਦੋਹਰਾ।

ਚੌਕ ਪਾਈ ਜੋ ਇਹ ਕਥਾ ਸੁਣੈ ਅਰ ਗਾਵੈ ਦੁਖ ਪਾਪ ਤੇ ਨਿਕਟ ਨ ਆਵੈ ਬਿਸਨ ਭਗਤ ਕੀ ਇਹ ਪੜ ਹੋਈ ਆਦਿ ਬਿਆਸ ਕਰਨ ਕੋਈ ਸਮਤ ਸਤਰਹ ਸਹਿਸ ਪਚਾਵਣ ਹਾਡ ਵਧੀ ਪ੍ਰਥਮ ਸੁਖ ਦਾਵਨ ਤੈ ਪ੍ਰਸਾਦ ਕਰ ਗ੍ਰੰਥ ਸੁਧਾਰਾ ਭੂਲ ਪਰੀ ਲਹ ਲਿਓ ਸੁਧਾਰਾ ਦੋਹਰਾ ਨੇਤਰ ਤੋਂ ਕੇ ਚਰਨ ਤਰ ਸਦਰਵ ਤੀਰਤ ਰੰਗ ਸ੍ਰੀ ਭਗਵਤ ਪੂਰਨ ਕੀਓ ਰਾਗਵਰ ਕਛਾ ਪ੍ਰਸੰਗ

ਨਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹੋ ਸਭ ਤੋਂ ਹੈ ਬਖਾਨਿਓ ਦੋਹਰਾ ਸਗਲ ਜਵਾਰ ਕੋ ਛਾੜ ਕੇ ਗਏ।

ਸਤਿਗੁਰੂ ਮੈਂ ਪਾਇਆ ਇਹ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਸਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨ ਹਮਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸੱਚ ਸਾਹਿਬਾ ਕਿਆ ਨਾਹੀ ਘਰ ਤੇਰਾ ਏ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ।

ਆਧਾਰੋ ਸਤਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਅਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨੋ ਕੀਤਾ ਗੁਰੂ ਵਟਾਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣ ਹੋ ਸੰਤ ਹੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਤਾਰੀਆਂ ਪੰਚ ਦੋਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਧੁਰਕਣ ਪਾਇਆ ਤੁਦ ਜਨਕਾਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਵਾ ਤਿਤ ਘਰ ਅਨਹਦ ਵਾਜੇ ਅਨੰਦ ਸੁਨਹੋ ਵਡ ਭਾਗੀ ਹੋ ਸਗਲ ਮਨੋਹਰ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸਤ

ਨਾਏ ਤੇਰਾ ਛੱਡ ਜਾਹੇ, ਪਾਉ ਜਲ ਬਿਖਮ ਸਗਾ ਗੁਰ ਸ਼ਬਦੀ ਪਾਰ ਪਾਹੇ, ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇ ਖਾਹੇ, ਕਲ ਮਹਿ ਇਹੋ ਪੁੰਨ ਗੁਣ ਗੋਬਿੰਦ ਗਾਹੇ, ਸਭ ਸੈਨੂੰ ਕਿਰਪਾਲ ਸੰਭਾਲੇ ਸਾਹ ਸਾਹੇ, ਬਿਰਥਾ ਕੋਇ ਨ ਜਾਏ ਜੇ ਆਵੈ ਦਿਆਹੇ। ਸਰੋਕ ਮਹੱਲਾ ਪੰਜਵਾ ਅੰਤਰ ਗੁਰ ਆਰਾਧਨਾ, ਜਿਹੇ ਬਾਂ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ, ਸ੍ਰਵਣੀ ਸੁਣਨਾ ਗੁਰ ਨਾਉ।

ਇਸ ਸਾਹਿਬ ਕੀ ਟੇਕ ਨਾਨਕ ਮਨੈ ਮਾਹਿ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹਿ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹਿ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹਿ ਵਾਹਿਗੁਰੂ ਜੀ ਕਾ ਖਾਲਸਾ ਵਾ

ਸੋ ਪਿਆਰੀ ਸਾਧ ਸੰਗਤ ਜੀ, ਉਹ ਆਪ ਜੀ ਨੇ ਹੁਣੇ ਹੀ ਸੋਦਰ ਲਹਿਰਾ ਸਾਹਿਬ ਜੀ ਦਾ ਬਾਣੀ ਦਾ ਨਿਤਨੇਮ ਸਰਵਣ ਕੀਤਾ ਹੈ। ਸੋ ਭਾਗਾਂ ਵਾਲੇ ਹੋ, ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਅੰਦਰ ਹਾਜ਼ਰੀਆਂ ਭਰ ਰਹੇ ਹੋ। ਸੋ ਆਓ ਹੁਣ ਅੱਜ ਰੈਣ ਸਬਾਈ ਕੀਰਤਨ ਹੋਣੇ ਹਨ। ਸੋ ਅਖੰਡ ਕੀਰਤਨੀ ਜਥਾ ਸੋ ਆਪਣੇ ਕੋਲ ਪਹੁੰਚ ਚੁੱਕਿਆ ਹੈ ਅਤੇ ਤਿੰਨਾਂ ਦੇ ਪਾਸੋਂ ਕੀਰਤਨ ਹੁਣ ਆਰੰਭ ਹੋਵੇਗਾ। ਗੁਰੂ ਕੀ ਬਾਣੀ ਦਾ ਕੀਰਤਨ ਸਰਵਣ ਕਰਾਂਗੇ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Goodbye.

तुमरायांत उचेते उचापगवंत सागल समग्री सूतरतारी तुम त

ਸਦਾ ਕੁਰਬਾਨ। ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਦੁਇ ਕਰ ਜੋੜ ਕਰੋ ਅਰਦਾਸ, ਤੁਧ ਭਾਵੈ ਤਾਂ ਆਉਣੈ ਰਾਸ। ਮੈਂ ਤਾਣ ਦੀਵਾਨ, ਤੂੰ ਹੈ ਮੇਰੇ ਸਵਾਮੀ, ਮੈਂ ਤੁਧ ਅੱਗੇ ਅਰਦਾਸ, ਮੈਂ ਹੋਰ ਥਾਂ ਨਾਹੀ। ਜਿਸ ਪੈ ਕਰੋ ਬੇਨਤੀ, ਮੇਰਾ ਦੁੱਖ ਸੁੱਖ ਤੁਝ ਹੀ ਪਾਸ। ਇੱਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਭਗਵਤ ਜੀ ਕੀ ਪਾਤਸ਼ਾਹ ਦਸਵੀਂ। ਰਸਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਹਿ ਹੋਏ ਸਹਾਏ। ਅਰਜਨ ਹਰ ਗੋਬਿੰਦਨੋ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨੌ ਨਿਧ ਆਵੈ ਧਾਏ। ਸਭ ਥਾਈ ਹੋਏ ਸਹਾਏ, ਧਨ ਤਾਂ ਦਸਵੇਂ ਪਾਤਸ਼ਾਹ ਸਰਬੰਸਦਾਨੀ ਫੌਜਾਂ ਬਾਜਾਂ ਦੇ ਮਾਲਕ ਅੰਮ੍ਰਿਤ ਦੇ ਦਾਤੇ ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਆਪ ਸਭ ਥਾਈ ਹੋਏ ਸਹਾਏ। ਧੰਨ ਧੰਨ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਨਿਰੰਜਨੀ ਜੋਤ, ਅਕਾਲੀ ਬਾਣੀ ਬਾਣੀਆਂ ਸਰਬਾਣੀ ਜੁਗੋ ਜੁਗਟਲ, ਆਪ ਜੀ ਦੀ ਮਹਿਮਾ ਕਹੀ ਨਾ ਜਾਏ। ਗੁਰਗੱਦੀ ਦੇ ਵਿਰਾਜਮਾਨ ਪ੍ਰਤੱਖ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪਾਠ ਦਰਸ਼ਨ ਦੀਦਾਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਆਪ ਜੀ ਦੇ ਸਾਜੇ ਨਵਾਜੇ ਸੱਚਖੰਡ ਵਾਸੀ ਪੰਜ ਪਿਆਰੇ, ਚਾਰ ਸਾਹਿਬਜ਼ਾਦੇ, 40 ਮੁਕਤੇ, ਸ਼ਹੀਦਾਂ ਮਰੀਦਾਂ ਹੱਟੀਆਂ ਤਿੱਪੀਆਂ ਪਿਆਰਿਆਂ ਸਚਾਰਿਆਂ, ਸੰਤਾਂ ਭਗਤਾਂ ਜਿਨ੍ਹਾਂ ਨੇ ਨਾਮ ਜਪਿਆ, ਵੰਡ ਕੇ ਛਕਿਆ, ਤੇਗ ਚਲਾਈ, ਤੇਗ ਵਾਹੀ, ਦੇਖੇ ਡਿੱਠ ਕੀਤਾ, ਧਰਮ ਦੇ ਜੰਗਾਂ ਜੁੱਦਾਂ 'ਚ ਲੜੇ, ਗੁਰਧਾਮਾਂ ਦੀ ਰਾਖੀ ਕਰਦੇ ਹੋਏ ਸ਼ਹੀਦ ਹੋਏ, ਤੇਰਾਂ ਸੂਹ ਸ਼ਹੀਦਾਂ ਮਰੀਦਾਂ ਗੁਰਮੁਖਾਂ ਪਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਜਿਹਨਾਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਘਟਾਏ, ਖੋਪੀਆਂ ਨਵਾਈਆਂ, ਜਿਉਂਦੇ ਅੱਗ 'ਚ ਸਾੜੇ ਗਏ, ਕੀਮਾ ਕੀਮਾ ਕੀਤੇ ਗਏ, ਗੱਡੀਆਂ ਹੇਠ ਲਤਾੜੇ ਗਏ, ਗੁਰਧਾਮਾਂ ਦੀ ਰਾਖੀ ਕਰਦੇ ਹੋਏ ਸ਼ਹੀਦ ਹੋਏ, ਸਾਡੀਆਂ ਮਾਤਾਵਾਂ ਨੇ ਬੱਚਿਆਂ ਦੇ ਟੋਟੇ ਕਰਕੇ ਝੋਲੀਆਂ 'ਚ ਪਾਏ, ਸਿੱਖੀ ਸਿਦਕ ਨਿਹਾਰਿਆ, ਸਿੱਖੀ ਸਿਦਕ ਕਾਇਮ ਰੱਖਦੇ ਹੋਏ ਆਪ ਜੀ ਦੇ ਦਰਗਾਹ 'ਚ ਮੁੱਖ ਉਜਲਾ ਹੋਏ। ਤੇਰਾਂ ਸੂਹ ਸ਼ਹੀਦਾਂ ਮਰੀਦਾਂ ਗੁਰਮੁਖੇ ਪਿਆਰੇ, ਰੰਗਲੇ ਸੱਜਣਾਂ ਦੀਆਂ ਨਾਮ ਦੀਆਂ ਕਮਾਈਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਸੱਚੇ ਪਾਤਸ਼ਾਹ ਆਪ ਜੀ ਦੇ ਸਾਜੇ ਨਵਾਜੇ ਥਾਪੇ ਪੰਜੇ ਤਖ਼ਤ ਸਰਬੱਤ ਗੁਰਧਾਮ ਗੁਰਦੁਆਰੇ ਸਾਹਿਬਾਂ ਜੀ ਕੇ ਪਵਿੱਤਰ ਪਾਠ ਦਰਸ਼ਨ ਦੀਦਾਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਸਵਾਸ ਸਵਾਸ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਨਾਮ ਚਿੱਤ ਆਵੈ, ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਾਂ ਤਾਂ ਰਚਿਆ ਰਿਆਇਤ, ਦੇਗ ਤੇਗ ਫਤਿਹ, ਬਿਰਧ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲਬਾਲੇ। ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਬਖਸ਼ੋ ਸਤਿਗੁਰੂ ਜੀ ਉਹ ਸਿੱਖਾਂ ਨੂੰ ਸਿੱਖੀ ਦਾਨ, ਨਾਮ ਦਾਨ, ਕੇਸ ਦਾਨ, ਰਹਿਤ ਦਾਨ, ਭਰੋਸਾ ਦਾਨ, ਵਿਵੇਕ ਦਾਨ, ਵਿਸਾਓ ਦਾਨ, ਗਰੀਬੀ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ, ਧਰਮ ਕਾ ਜੈਕਾਰ। ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਨਿਮਾਣੇ ਦੇ ਮਾਣ, ਨਿਤਾਣੇ ਦੇ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ, ਸੱਚੇ ਪਾਤਸ਼ਾਹ ਪ੍ਰਤੱਖ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ, ਆਪ ਜੀ ਦਾ ਕੋਟਾਂ ਕੋਟ ਸ਼ੁਕਰ ਹੈ। ਆਪ ਜੀ ਰਹਿਮਤ ਕਰੋ, ਆਪ ਜੀ ਦੇ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ੋ। ਨਨਕਾਣਾ ਸਾਹਿਬ, ਪੰਜਾ ਸਾਹਿਬ ਹੋ, ਸਰਬੱਤ ਗੁਰਧਾਮਾਂ ਦੇ ਸਰਬੱਤ ਸਿੱਖਾਂ ਸੇਵਕਾਂ ਨੂੰ ਖੁੱਲ੍ਹੇ ਦਰਸ਼ਨ ਦਿਦਾਰੇ ਬਖਸ਼ੋ। ਇਹ ਸਤਿਗੁਰੂ ਆਪ ਜੀ ਅੱਗੇ ਬੇਨਤੀ ਹੈ, ਮਿਹਨਤ ਹੈ, ਤਰਲ ਹੈ। ਸਰਬੱਤ ਗੁਰਧਾਮਾਂ ਦਾ ਪ੍ਰਬੰਧ ਸੱਚੇ ਪਾਤਸ਼ਾਹ ਗੁਰਸਿੱਖਾਂ ਨੂੰ ਬਖਸ਼ੋ। ਗੁਰਧਾਮਾਂ ਦੀ, ਗੁਰਦੁਆਰੇ ਸਾਹਿਬਾਂ ਦੀ ਪਵਿੱਤਰ ਮਰਿਆਦਾ ਕਾਇਮ ਰੱਖਣ ਦੇ ਲਈ ਸੱਚੇ ਪਾਤਸ਼ਾਹ ਆਪ ਜੀ ਦੇ ਖਾਲਸਾ ਪੰਥ ਨੂੰ ਉਤਸ਼ਾਹ ਬਖਸ਼ੋ। ਗੁਰਧਾਮਾਂ ਦੀ ਬੇਅਦਬੀ ਨੂੰ ਰੋਕ ਕੇ ਸੱਚੇ ਪਾਤਸ਼ਾਹ ਦੁਸ਼ਟ ਦੋਖੀਆਂ ਦਾ ਨਾਸ ਕਰੋ। ਹੇ ਗੁਰੂ ਗਰੀਬ ਰਿਵਾਜ, ਆਪ ਜੀ ਕਿਰਪਾ ਦਾ ਸਦਕਾ ਸਾਹਿਬ ਸਤਿਗੁਰੂ ਜੀ ਉਹ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ। ਸੱਚੇ ਪਾਤਸ਼ਾਹ ਆਪ ਜੀ ਦੇ ਪ੍ਰਕਾਸ਼ ਦਿਵਸ ਪੂਰਾ ਸੰਸਾਰ
ਮਨਾ ਰਿਹਾ ਗੁਰੂ ਗਿਰੀ ਪਰਿਵਾਰ। ਸਿਆਟਲ ਦੀ ਸੰਗਤ ਅਤੇ ਅਖੰਡ ਕੀਰਤਨ ਜਥੇ ਨੇ ਸੱਚੇ ਪਾਤਸ਼ਾਹ ਆਪ ਜੀ ਦੇ ਬਖਸ਼ੇ ਉੱਦਮ ਦਾ ਸਦਕਾ ਆਪ ਜੀ ਦੀ ਯਾਦ ਵਿੱਚ ਪਵਿੱਤਰ ਗੁਰਬਾਣੀ ਦੇ ਕੀਰਤਨ ਹੋਏ। ਸੱਚੇ ਪਾਤਸ਼ਾਹ ਆਪ ਜੀ ਦੇ ਬੱਚਿਆਂ ਨੇ ਕੀਰਤਨ ਕੀਤਾ ਗੁਰੂ ਗਿਰੀ ਪਰਿਵਾਰ। ਇਹ ਅੰਮ੍ਰਿਤ ਵੇਈ ਬਾਣੀ ਪੜ੍ਹੀ ਅਤੇ ਸੁਣੀ, ਸੋਧ ਕੇ ਸੱਚਖੰਡ ਪ੍ਰਵਾਨ ਕਰਨੀ, ਭੁੱਲਾਂ ਚੁੱਕਾਂ ਬੇਅਦਬੀਆਂ ਬਖਸ਼ਣੀਆਂ ਸੱਚੇ ਪਾਤਸ਼ਾਹ। ਅੱਗੇ ਤੋਂ ਸੱਚੇ ਪਾਤਸ਼ਾਹ ਉਦਮ ਚਾਓ ਬਖਸ਼ਣੇ। ਆਪ ਜੀ ਦੇ ਪਵਿੱਤਰ ਅੰਮ੍ਰਿਤ ਵੇਈ ਬਾਣੀ ਦੇ ਅਖੰਡ ਪਾਠ ਸਾਹਿਬ ਹੋਣ, ਕੀਰਤਨ ਹੋਣ, ਸੱਚੇ ਪਾਤਸ਼ਾਹ ਕੀਰਤਨ ਦਰਬਾਰ ਸੱਜਣ। ਸੱਚੇ ਪਾਤਸ਼ਾਹ ਸੇਵਕਾਂ ਨੂੰ ਇਹੀ ਦਾਨ ਦਿਓ, ਗੁਰੂ ਗਿਰੀ ਪਰਿਵਾਰ ਆਪਣੀ ਕਿਰਪਾ ਕਰੋ, ਸਰਬੱਤ ਸੰਗਤ ਦੀ ਹਾਜ਼ਰੀ ਪ੍ਰਵਾਨ ਕਰਨੀ। ਸੱਚੇ ਪਾਤਸ਼ਾਹ ਸਰਬੱਤ ਸੰਗਤ ਦੇ ਸਿਰ 'ਤੇ ਮਿਹਰ ਭਰਿਆ ਸਿਰ 'ਤੇ ਹੱਥ ਰੱਖਣਾ, ਦਰੋਂ ਘਰੋਂ ਖੁਸ਼ੀਆਂ ਬਖਸ਼ਣੀਆਂ, ਕਾਰਜ ਰਾਸ ਕਰਨੇ, ਸੁੱਖ ਸ਼ਾਂਤੀ ਤੰਦਰੁਸਤੀ ਦੇਹ ਅਰੋਗਤਾ ਗੁਰਸਿੱਖੀ ਜੀਵਨ ਨਾਮ ਦਾਨ ਇਸ਼ਨਾਨ ਦੀ ਦਾਤ ਬਖਸ਼ਣੀ, ਮਨ ਬਚ ਕਰਮ ਕਰਕੇ ਗੁਰਸਿੱਖੀ ਦੇ ਪਵਿੱਤਰ ਸੂਲਾਂ 'ਤੇ ਚੱਲਣ ਦੀ ਸਮਰੱਥਾ ਬਖਸ਼ਣੀ। ਸਤਿਗੁਰੂ ਜੀ ਉਹ ਕਿਰਪਾ ਕਰੋ, ਜਨਮਾਂ ਜਨਮਾਂਤਰਾਂ ਦੇ ਮਾੜੇ ਕਰਮਾਂ ਦਾ ਨਾਸ਼ ਕਰਨਾ, ਫੁਰਨੇ ਕਫੁਰਨੇ ਦੂਰ ਕਰਕੇ ਸ਼ੁੱਧ ਅਤੇ ਇਕਾਗਰ ਬਿਰਤੀ ਨਾਲ ਗੁਰਬਾਣੀ ਪੜ੍ਹਨ ਅਤੇ ਸੁਣਨ ਦੀ ਸਮਰੱਥਾ ਬਖਸ਼ਣੀ। ਹੈ ਗੁਰੂ ਗਿਰੀ ਰਿਵਾਜ ਆਪਣੀ ਕਿਰਪਾ ਕਰਨੀ, ਆਪ ਜੀ ਦੇ ਪਵਿੱਤਰ ਹੁਕਮਨਾਮੇ ਵਸ ਕੇ ਸੰਗਤਾਂ ਨੂੰ ਨਿਹਾਲ ਕਰਨਾ, ਆਪ ਜੀ ਦੇ ਬਖਸ਼ੇ ਖਜ਼ਾਨੇ 'ਚ ਅੰਮ੍ਰਿਤ ਵੇਈ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਅਨੇਕ ਪ੍ਰਕਾਰ ਭੋਜਨ ਬੋਕੀਏ ਬਹੁ ਵਿੰਜਨ ਵਿਸਟਾਏ, ਕਰੀ ਪਾਸਾ ਸੋਚ ਪਵਿੱਤਰਾ ਹੁਣ ਲਾਭੋ ਭੋਗ ਹਰ ਲਾਏ। ਆਪ ਜੀ ਦਾ ਪ੍ਰਵਾਨ ਕੀਤਾ ਪ੍ਰਸ਼ਾਦ ਸਾਧ ਸੰਗਤ ਦੀ ਰਸਰੀ ਲਾਇਕ ਹੋਵੇ, ਜੋ ਜੋ ਛਕੇ ਸੋ ਆਪ ਜੀ ਦਾ ਨਾਮ ਜਪੇ। ਸਤਿਗੁਰੂ ਸੱਚੇ ਪਾਤਸ਼ਾਹ ਆਪ ਜੀ ਦੇ ਦਰੋਂ ਘਰੋਂ ਵਰਸਾਏ ਮੋਹਨ ਸਿੰਘ ਅਤੇ ਬੀਬੀ ਬਲਦੇਵ ਕੌਰ ਜੀ ਆਪਣੇ ਪਰਿਵਾਰ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਹਨ। ਸੱਚੇ ਪਾਤਸ਼ਾਹ ਸੇਵਕਾਂ 'ਤੇ ਕਿਰਪਾ ਕਰਨੀ, ਨਾਮ ਦਾਨ ਇਸ਼ਨਾਨ ਦੀ ਦਾਤ ਬਖਸ਼ਣੀ, ਗੁਰਸਿੱਖੀ ਦੇ ਅਸੂਲਾਂ 'ਤੇ ਚੱਲਣ ਦੀ ਸਮਰੱਥਾ ਬਖਸ਼ਣੀ। ਸੱਚੇ ਪਾਤਸ਼ਾਹ ਆਪਣੀ ਰਹਿਮਤ ਕਰਨੀ, ਗੁਰੂ ਗਿਰੀ ਪਰਿਵਾਰ ਆਪ ਜੀ ਦੀਆਂ ਸੰਗਤਾਂ ਨੇ ਦੂਰੋਂ ਨੇੜਿਓਂ ਆਏ ਹਨ, ਸੱਚੇ ਪਾਤਸ਼ਾਹ ਸਰਬੱਤ ਦੀ ਹਾਜ਼ਰੀ ਪ੍ਰਵਾਨ ਕਰਨੀ, ਸੰਗਤਾਂ ਨੇ ਵਾਪਸੀ ਲਈ ਕਬਰ ਕੱਸੇ ਕਰਨੇ ਹਨ, ਆਪਣੀ ਰਹਿਮਤ ਕਰਨੀ ਵਾਪਸੀ ਦੇ ਸਾਰਿਆਂ ਦੇ ਸਿਰ 'ਤੇ ਮਿਹਰ ਭਰਿਆ ਸਿਰ 'ਤੇ ਹੱਥ ਰੱਖਣਾ, ਵਾਦ ਘਾਟ ਸਾਈ ਹੋਣਾ। ਹੇ ਗੁਰੂ ਗਿਰੀ ਪਰਿਵਾਰ ਪ੍ਰਭ ਕੀਜੈ ਕਿਰਪਾ ਨਿਧਾਨ, ਹਮ ਹਰ ਗੁਣ ਗਾਵੇਂਗੇ, ਹੋ ਤੁਮਰੀ ਕਰੋ ਨਿਤਿਆਸ, ਪ੍ਰਭ ਮੋਹੇ ਕਬ ਗੱਲ ਆਵੇਂਗੇ। ਸੱਚੇ ਪਾਤਸ਼ਾਹ ਕਿਰਪਾ ਕਰਨੀ, ਆਪਣੀ ਰਹਿਮਤ ਕਰਨੀ, ਇਹੀ ਕਰਨੀ ਵਿਸਨਾਹੀ ਦਾਤਾਰ ਆਪਣਾ ਨਾਮ ਦਿਓ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਜੋ। ਸੱਚੇ ਪਾਤਸ਼ਾਹ ਸੇਵਕਾਂ ਦੇ ਚਾਓ ਪੂਰੇ ਕਰਨੇ, ਆਪ ਦੀਨ ਦੁਨੀ ਦੇ ਮਾਲਕ ਹੋ, ਪਾਤਸ਼ਾਹ ਹੋ, ਸੱਚ ਸਮਰੱਥ ਹੋ, ਜੋ ਜੀ ਆਪ ਜੀ ਦੇ ਦਰ 'ਤੇ ਆਵੇ ਸਹੀ ਸੋ ਰਾਜੀ ਆਵੇ, ਸਹੀ ਗੁਰਮੁਖ ਪਿਆਰੇ ਗੁਰਸਿੱਖ ਸੰਤ ਸੱਜਣ ਮਿਲੋ, ਜਿਨ੍ਹਾਂ ਮਿਲਿਆ ਆਪ ਜੀ ਦਾ ਪਵਿੱਤਰ ਨਾਮ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ।

ਵਾਹਿਗੁਰੂ ਸਾਹਿਬ ਜੀ ਬਾਣੀ ਗੁਰੂ ਹੈ ਬਾਣੀ ਵਿੱਚ ਬਾਣੀ

ਕਿਛ ਮਿਹਰ ਉਪਾਵ ਹੋ ਡੁੱਬਦੇ ਪੱਥਰ ਤਾਰੇ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

जन्म जन्म की मैल गई, जन्म जन्म की मैल गई, दूत आई रे दूत गुरु का।

0: ça, depuis... Ouais.
1: Allez, que tu veux.
0: Moi, je veux savoir si c'est le master que tu as fait, ou non, tu as fait, tu as fait, tu as fait, tu as fait, tu as fait, tu as fait, tu as fait, tu as fait, tu as fait, tu as fait, tu as fait, tu as fait, tu as fait, tu as fait, tu as fait, tu as fait, tu as fait, tu as fait, tu as fait, tu as fait, tu as fait, tu as fait, tu as fait, tu as fait, tu as fait, राम नाम लगा जन जाए कर पागा रब जी पूरी रोशन करता अंदर का करें मन पूर्ण पर सुखाता रहा नानक रब अपनासी साथी सेव न बढ़ती जाती आज कह तेरे दासा जप पूर्ण होई आसा बिलावल मंदा पंजवा साथी भाव न लग गई पार ब्रह्म प्रणाई चौ गिरत हमारा राम पार दुख लग्या न पाई ਸਤਿਗੁਰ ਪੂਰਾ ਭੇਟਿਆ ਦਿਨ ਰਖ ਬਣਾਈ ਰਾਮ ਨਾਮ ਔਖ ਦੀਏ ਏਕਾ ਲਿਵਲਾਈ ਰਹਾ ਰਾਗ ਲੀਏ ਤਿਨ ਰੱਖਣ ਹਾਰ ਸਭ ਬਿਆਦ ਮਿਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਸਦੋਕ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋਣਾ ਤੂੰ ਨਿਕਲ ਨਾ ਜਾਈ ਹੋ ਦੂਤ ਸਲੋਕ ਮਹੱਲਾ ਪੰਜਵਾਂ ਜੈ ਘਰ ਕੀ ਰਚਾ ਪੀਐ ਧਰਤੇ ਕਾ ਹੋਇ ਵਿਚਾਰ ਇੱਕ ਘਰ ਗਾ ਹੋਈ ਸੋਹਲਾ ਸਿਵਰ ਹੋ ਸੱਜਣ ਤੇਰੇ ਦਾਨੈ ਕੀ ਮਤਨਾ ਪਵੈ ਤਿਸ ਦਾਤੇ ਕਵਨ ਕੁਮਾਰ ਅੰਬਤ ਸਾਹਿਬ ਖਿਆ ਮਿੱਤਰ ਕਾਬੂ ਤੇਲ ਦੇਹ ਸੱਜਣ ਅਸੀਸ ਗਿਆ ਜੋ ਹੋਵੈ ਸਾਹਿਬ ਤੇਲ ਘਰ ਘਰ ਹੇ ਹੋ ਪਾਹੁਚਾ ਸਦੜੇ ਨਿਤ ਪਵਨ ਸੱਦਣ ਹਾਰਾ ਸਿਮਰੀਆ ਨਾਨਕ ਸੇ ਦਿਵਨ ਰਾਗ ਆਸਾ ਮਹੱਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਘਰ ਕਰਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਏ ਰਹਾਉ ਵਿਸਵੇ ਪਹਿਰਾ ਤੀਵਾਰੀ ਮਾਹ ਹੋਆ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੀਤੇ ਵੇਸ ਰਾਗ ਤੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਦੀਪਕ ਤਾਰਕਾ ਮੰਡਲ ਜਨਕ ਮੋਤੀ ਮਲਿਆਣ ਲੋ ਪਵਨ ਚਵਰੋ ਕਰੇ ਸਗਲ ਬਨ ਰਾਏ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸਬਦ ਵਾਜਨ ਭੇਰੀ ਰਹਾਓ ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕਹੋ ਸਹਿਸ ਮੂਰਤ ਨਾ ਏਕ ਤੋਹੀ ਸਹਿਸ ਪਦ ਬਿਮਲ ਨਾਨ ਏਕ ਪਦ ਗੰਧ ਬਿਨ ਸਹਿਸ ਤਵ ਗੰਧ ਇਵ ਚਲਦ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਇਸ ਦਹਿ ਚਾਨਣ ਸਭ ਮਹਿ ਚਾਨਣ ਹੋਏ ਸਾਖੀ ਜੋ ਪ੍ਰਗਟ ਹੋਏ ਜੋ ਤਿਸ ਹੈ ਸੋ ਆਰਤੀ ਹੋਏ ਹਰਿ ਕਵਲ ਮੁਕਰੰਦ ਲੋਭਿਤ ਮਨੁ ਅਨਦਿਨੋ ਮੋਹੇ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰਿੰਗ ਕਉ ਹੋਏ ਜਾ ਤੇ ਤੇਰਾ ਨਾਏ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾਹੇ ਕਰ ਸਾਧੂ ਅੰਜਲੀ ਪੁੰਨ ਵੱਡਾਹੇ ਕਰ ਜੰਡੋਤ ਪੁੰਨ ਵੱਡਾਹੇ ਰਹਾਉ ਸਾਧਨਾ ਜਾਣ ਫਿਰ ਅੰਤਰ ਹਮੈ ਪੰਡਾਹੇ ਜਿਉ ਜਿਉ ਤਲ ਹੈ ਚੁਗੈ ਦੁਖ ਪਾਵ ਹੈ ਜਮ ਕਾਲ ਸਹਿ ਹੈ ਸਿਰ ਪੰਡਾਹੇ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾਹੇ ਅਵਿਨਾਸੀ ਪਰਮੇਸ਼ਰ ਬਹੁ ਸੋਪ ਖੰਡ ਬ੍ਰਹਮੰਡਾਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾਹੇ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾਹੇ ਰਾਗ ਗੌੜੀ ਪੂਰਬੀ ਮਹੱਲਾ ਪੰਜਵਾ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਕੀ ਹਾ ਕਾਟ ਚਲੋ ਹਰ ਲਾਹਾ ਆਗੈ ਬਸਨ ਸੁਹੇਲਾ ਔਦ ਘਟੈ ਦਿਨਸ ਰਹਿਣਾ ਰੇ ਮਨ ਗੁਰ ਮਿਲ ਕਾਜ ਸਵਾਰੇ ਕਹਾਉ ਜਿਹੋ ਸੰਸਾਰ ਵਿਕਾਰ ਸੰਸੇਵ ਤਰਿਓ ਬ੍ਰਹਮ ਗਿਆਨੀ ਜਿਸ ਹੈ ਜਗਾਏ ਪੀ ਆਵੈ ਇਹੋ ਰਸ अकथ कथा तिन जानी जा को आए सोई बिहाजो हर गुर ते मन है बसेरा निज घर महल पावह सुख सहजी बहर न होए गो फेरा अंतर जामी पुरख बिदाते सरदा मन की पूरे नानक दास यह सुख मागे मुख कर संतन की तूरे अंतर जामी पुरख बिदाते सरदा मन की पूरे नानक दास यह सुख मागे मौका कर संतन की तूरे। वाहिगुरु जी का खालसा, वाहिगुरु जी की फतेह।

ਤੇਰੀ ਭਾਣੇ ਸਰਬੱਤ ਦਾ ਭਲਾ।

ਇਹ ਠੀਕ ਹੈ, ਪੁੱਛਾਂ ਫਿਰ ਇਹ ਸਭ ਠੀਕ ਹੈ ਅਤੇ ਮੈਂ ਆਪੇ ਚੁੱਕ ਲੈਣਾ, ਹਾਂ ਇਹ ਛੱਡ ਲੈਣਾ ਮੈਂ। ਲੋਕਾਂ ਦਾ ਕਰੇਗਾ, ਲੋਕ ਕਹਿੰਦੇ ਸੁਣਦੇ ਬਾਬੇ ਕਰਕੇ।

ਆਵੇ ਆਵੀ ਗੱਲ ਤੋਂ ਪਲਕਾਂ ਠੀਕ ਕਰ ਦੇਵੇ, ਪਲਕਾਂ ਗਲਤ ਹੋਈਆਂ ਪਈਆਂ ਉਹ ਕੋਈ ਨਹੀਂ ਕਰ ਦਿੰਦੇ ਆਪਾਂ ਕਰ ਦਿਓ ਥੋੜ੍ਹਾ ਜਿਹਾ ਖਿੱਚ ਦੇ ਬਸ ਪਰ ਬੜਾ ਤਾਂ ਨਹੀਂ ਹੋ ਗਿਆ ਨਹੀਂ ਤਾਂ ਇੱਧਰੋਂ ਆ ਕੇ ਕਰ ਦਿਓ ਥੋੜ੍ਹਾ ਜਿਹਾ ਇੱਧਰੋਂ ਕਰ ਦਿਓ ਆਹ ਜਿਹੜਾ ਵਰਤਿਆ ਨਾ ਆਹ ਜਿਹੜਾ ਵਰਤਿਆ ਨਾਲੇ ਨਿਕਲ ਜੂਗਾ ਮਾੜੇ ਜਿਹੇ ਤੋਂ ਵੱਧ ਹੋ ਜਾਂਦਾ ਕਿੱਥੇ ਕਿੱਥੇ ਪਿਆ ਉਹ ਕੋਈ ਕੋਈ ਨਹੀਂ ਲਿਆ ਆਹੋ ਰੁਮਾਲਾ ਹੁਣ ਰੁਮਾਲਾ ਤਾਂ ਨਹੀਂ

ਨਾ ਜਾਈ। ਤੀਰਥ ਨਾਵਾਂ ਜੇ ਤਿਸ ਪਾਵਾਂ, ਵਿਣ ਭਾਣੇ ਕੇ ਨਾਹੇ ਕਰੀ। ਜੇਤੀ ਸਿਰਠ ਉਪਾਈ ਵੇਖਾਂ, ਵਿਣ ਕਰਮਾ ਕੇ ਮਿਲੇ ਲਈ। ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਗੁਰਾਂ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਜੇ ਜੁਗ ਚਾਰੇ ਆਰ ਜਾ, ਹੋਰ ਦਸੂਣੀ ਹੋਏ। ਨਵਾਂ ਖੰਡਾਂ ਵਿੱਚ ਜਾਣੀਏ, ਨਾਲ ਚੱਲੇ ਸਭ ਕੋਏ। ਚੰਗਾ ਨਾਮ ਰਖਾਏ ਕਹਿ, ਜਸ ਕੀਰਤ ਜਗਲੇ। ਜੇ ਤਿਸ ਨਦਰ ਨਾ ਆਵਈ, ਤਾਂ ਵਾਤ ਨਾ ਪੁੱਛੇ ਕੇ। ਕੀਟਾਂ ਅੰਦਰ ਕੀਟ ਕਰ, ਦੋਸੀ ਦੋਸਤ ਤਰੇ। ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆਂ ਗੁਣ ਦੇ ਤਿਹਾ ਕੋਈ ਨਾ ਸੁੱਜਈ। ਜੇ ਤਿਸ ਗੁਣ ਕੋਏ ਕਰੇ,

ਪਰ ਭਰੀਏ ਹੱਥ ਪੈਰ ਤਨ ਦੇ ਪਾਣੀ ਧੋਤੇ ਉਤਰਸ ਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਉਹ ਧੋਏ ਭਰੀਏ ਮਤ ਪਾਪਾ ਕੇ ਸੰਗ।

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤਵੈ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜੇ ਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕੇਹ ਚਲ ਮੂਰ ਤਨ ਭਉ ਪ੍ਰਕਾਸ਼ ਮਿਤੋਜ ਕਿਹਜੈ ਕੋਟ ਇੰਦਰ ਇੰਦਰਾਣ ਸਾਹੇ ਸਹਾਣ ਗਣਿਜੈ ਤ੍ਰਿਭਵਨ ਮਹੀਪ ਸੁਰ ਨਰ ਸੁਰ ਨੇਤ ਨੇਤ ਬਾਨ ਤ੍ਰਿਣ ਕਹਿਤ ਤਵੈ ਸਰਬਨਾਮ ਕਥਾ ਕਮਨ ਕਰਮ ਨਾਮ ਵਰਨਤ ਸੁਮਤ ਭੁਜੰਗ ਪ੍ਰਯਾਤ ਛੰਦ ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ ਨਮਸਤੰ ਰੂਪੇ ਨਮਸਤੰ ਨੂਪੇ ਨਮਸਤੰ ਭੇਖੇ ਨਮਸਤੰ ਲੇਖੇ ਨਮਸਤੰ ਅਕਾਏ ਨਮਸਤੰ ਅਜਾਏ ਨਮਸਤੰ ਅਗੰਜੇ ਨਮਸਤੰ ਪੰਜੇ ਨਮਸਤੰ ਨਾਮੇ ਨਮਸਤੰ ਅਠਾਮੇ ਨਮਸਤੰ ਕਰਮੰ ਨਮਸਤੰ ਧਰਮੰ ਨਮਸਤੰ ਨਾਮੰ ਨਮਸਤੰ ਤਾਮੰ ਨਮਸਤੰ ਜੀਤੇ ਨਮਸਤੰ ਪੀਤੇ ਨਮਸਤੰ ਬਾਹੇ ਨਮਸਤੰ ਢਾਹੇ ਨਮਸਤੰ ਨੀਲੇ ਨਮਸਤੰ ਨਾਦੇ ਨਮਸਤੰ ਛੇਦੇ ਨਮਸਤੰ ਅਗਾਦੇ ਨਮਸਤੰ ਅਗੰਜੇ ਨਮਸਤੰ ਪੰਜੇ ਨਮਸਤੰ ਉਦਾਰੇ ਨਮਸਤੰ ਪਾਰੇ ਨਮਸਤੰ ਸੋਏਕੈ ਨਮਸਤੰ ਨੇਕੈ ਨਮਸਤੰ ਨੇਕੈ ਨਮਸਤੰ ਭੂਤੇ ਨਮਸਤੰ ਜੂਪੇ ਨਮਸਤੰ ਨਿਰਕਰਮੇ ਨਮਸਤੰ ਨਿਰਭਰਮੇ ਨਮਸਤੰ ਨਿਰਦੇਸੇ ਨਮਸਤੰ ਨਿਰਭੇਸੇ ਨਮਸਤੰ ਨਿਰਨਾਮੇ ਨਮਸਤੰ ਨਿਰਕਾਮੇ ਨਮਸਤੰ ਨਿਰਧਾਤੇ ਨਮਸਤੰ ਨਿਰਘਾਤੇ ਨਮਸਤੰ ਨਿਰਧੂਤੇ ਨਮਸਤੰ ਭੂਤੇ ਨਮਸਤੰ ਲੋਕੇ ਨਮਸਤੰ ਸੋਕੇ ਨਮਸਤੰ ਨਿਰਤਾਪੇ ਨਮਸਤੰ ਥਾਪੇ ਨਮਸਤੰ ਤ੍ਰਿਮਾਨੇ ਨਮਸਤੰ ਨਿਧਾਨੇ ਨਮਸਤੰ ਗਾਹੇ ਨਮਸਤੰ ਬਾਹੇ ਨਮਸਤੰ ਤ੍ਰਿਵਰਗੇ ਨਮਸਤੰ ਸਰਗੇ ਨਮਸਤੰ ਪ੍ਰਭੋਗੇ ਨਮਸਤੰ ਸੋਜੋਗੇ ਨਮਸਤੰ ਰੰਗੇ ਨਮਸਤੰ ਭੰਗੇ ਨਮਸਤੰ ਅਗੰਮੇ ਨਮਸਤਸਤਰੰਮੇ ਨਮਸਤੰ ਜਲਾਸਰੇ ਨਮਸਤੰ ਨਿਰਾਸਰੇ ਨਮਸਤੰ ਜਾਤੇ ਨਮਸਤੰ ਪਾਤੇ ਨਮਸਤੰ ਮਜਬੇ ਨਮਸਤਸਤਾਜਬੇ ਅਦੇਸੰ ਅਦੇਸੇ ਨਮਸਤੰ ਪੇਸੇ ਨਮਸਤੰ ਨਿਰਧਾਮੇ ਨਮਸਤੰ ਨਿਰਬਾਮੇ ਨਮੋ ਸਰਬਕਾਲੇ ਨਮੋ ਸਰਬਦਿਆਲੇ ਨਮੋ ਸਰਬਰੂਪੇ ਨਮੋ ਸਰਬਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤਸਤ ਦੇਵੈ ਨਮਸਤੰ ਭੇਵੈ ਨਮਸਤੰ ਅਜਨਮੇ ਨਮਸਤੰ ਸੋਬਾਨਮੇ ਨਮੋ ਸਰਬ ਗਾਉਣੇ ਨਮੋ ਸਰਬ ਭਾਉਣੇ ਨਮੋ ਸਰਬ ਰੰਗੇ ਨਮੋ ਸਰਬ ਭੰਗੇ ਨਮੋ ਕਾਲ ਕਾਲੇ ਨਮਸਤਸਤ ਦਿਆਲੇ ਨਮਸਤੰ ਵਰਨੇ ਨਮਸਤੰ ਮਰਨੇ ਨਮਸਤੰ ਜਰਾਰੰ ਨਮਸਤੰ ਕਿਰਤਾਰੰ ਨਮੋ ਸਰਬਤੰਦੇ ਨਮੋਸਤ ਬੰਦੇ ਨਮਸਤੰ ਨਿਰਸਾਕੇ ਨਮਸਤੰ ਨਿਰਬਾਕੇ ਨਮਸਤੰ ਰਹੀਮੇ ਨਮਸਤੰ ਕਰੀਮੇ ਨਮਸਤੰ ਅਨੰਤੇ ਨਮਸਤੰ ਮਹਾਂਤੇ ਨਮਸਤਸਤਰਾਗੇ ਨਮਸਤੰ ਸੁਹਾਗੇ ਨਮੋ ਸਰਬ ਸੋਖੰ ਨਮੋ ਸਰਬ ਪੋਖੰ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਚਾਚਰੀ ਛੰਦ ਤਵੈ ਪ੍ਰਸਾਦ ਰੂਪ ਹੈ ਨੂਪ ਹੈ ਜੂ ਹੈ ਭੂ ਹੈ ਲੇਖ ਹੈ ਭੇਖ ਹੈ ਨਾਮ ਹੈ ਕਾਮ ਹੈ ਅਤੇ ਹੈ ਭੇ ਹੈ ਜੀਤ ਹੈ ਪੀਤ ਹੈ ਤ੍ਰਿਮਾਨ ਹੈ ਨਿਧਾਨ ਹੈ ਤ੍ਰਿਵਰਗ ਹੈ ਸਰਗ ਹੈ ਨੀਲ ਹੈ ਨਾਦ ਹੈ ਜੇ ਹੈ ਜਾਦ ਹੈ ਅਜਨਮ ਹੈ ਵਰਨ ਹੈ ਭੂਤ ਹੈ ਭਰਨ ਹੈ ਗੰਜ ਹੈ ਭੰਜ ਹੈ ਝੂਜ ਹੈ ਚੰਜ ਹੈ ਅਮੀਕ ਹੈ ਰਫੀਕ ਹੈ ਤੰਦ ਹੈ ਬੰਧ ਹੈ ਨਿਰਬੂਜ ਹੈ ਸੂਜ ਹੈ ਅਕਾਲ ਹੈ ਜਾਲ ਹੈ ਅਲਾਹ ਹੈ ਜਾਹ ਹੈ ਅਨੰਤ ਹੈ ਮਹੰਤ ਹੈ ਲੀਕ ਹੈ ਨਿਰਸਰੀਕ ਹੈ ਨਿਰਲੰਬ ਹੈ ਸੰਭ ਹੈ ਅਗਮ ਹੈ ਜਮ ਹੈ ਭੂਤ ਹੈ ਛੂਤ ਹੈ ਲੋਕ ਹੈ ਸੋਕ ਹੈ ਕ੍ਰਮ ਹੈ ਭ੍ਰਮ ਹੈ ਜੀਤ ਹੈ ਪੀਤ ਹੈ ਬਾਹ ਹੈ ਗਾਹ ਹੈ ਅਮਾਨ ਹੈ ਨਿਧਾਨ ਹੈ ਨੇਕ ਹੈ ਫਿਰ ਏਕ ਹੈ ਭੁਜੰਗ ਪ੍ਰਯਾਤ ਛੰਦ ਨਮੋ ਸਰਬਮਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਪੇਖੀ ਅਭੇਵੇ ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗਾਉਣੇ ਨਮੋ ਸਰਬ ਭਾਉਣੇ ਅਨੰਗੀ ਅਨਾਥੇ ਨਿਰਸੰਗੀ ਪਰਮਾਥੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪਰਮਾਥੇ ਸਮਸਤੀ ਬੇਭੂਤੇ ਕਲੰਕੰ ਬਿਨਾ ਨੇਕਲੰਕੀ ਸਰੂਪੇ ਨਮੋ ਰਾਜ ਰਾਜੇ ਸਵਰੰ ਪਰਮ ਰੂਪੇ ਨਮੋ ਜੋਗ ਜੋਗੇ ਸਵਰੰ ਪਰਮ ਸਿੱਧੇ ਨਮੋ ਰਾਜ ਰਾਜੇ ਸਵਰੰ ਪਰਮ ਬ੍ਰਿਧੇ ਨਮੋ ਸ਼ਾਸਤ੍ਰ ਪਾਣੇ ਨਮੋ ਅਸਤ੍ਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਭੇਖੀ ਅਪਰਮੀ ਅਭੋਗੀ ਅਭੁਗਤੇ ਨਮੋ ਜੋਗ ਜੋਗੇ ਸਵਰੰ ਪਰਮ ਜੁਗਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵੇ ਸੋ ਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾਹ ਸਾਹੰ ਨਮੋ ਭੂ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੇ ਨਮੋ ਰੋਗ ਰੋਗੇ ਨਮਸਤੰ ਇਸਨਾਨ ਨਮੋ ਮੰਤਰ ਮੰਤਰੰ ਨਮੋ ਜੰਤਰ ਜੰਤਰੰ ਨਮੋ ਇਸ਼ਟ ਇਸ਼ਟੇ ਨਮੋ ਤੰਤਰ ਤੰਤਰੰ ਸਦਾ ਸੱਚ ਦਾ ਆਨੰਦ ਸਰਬੰ ਪ੍ਰਣਾਸੀ ਅਨੂਪੇ ਅਰੂਪੇ ਸਮਸਤੁਲ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬ੍ਰਿਧ ਕਰਤਾ ਦੋਰਦ ਅਰਦੰ ਅਗੰ ਓਗ ਹਰਤਾ ਪਰਮ ਪਰਮ ਪਰਮੇਸ਼ਵਰੰ ਪਰੋਸ਼ ਪਾਲੰ ਸਦਾ ਸਰਬਦਾ ਸਿੱਧ ਦਾਤਾ ਦਿਆਲੰ ਛੇਦੀ ਅਭੇਦੀ ਅਨਾਮੰ ਅਕਾਮੰ ਸਮਸਤੋ ਪ੍ਰਾਜੀ ਸਮਸਤਾਮੰ ਤੇਰਾ ਜੋਰ ਚਾਚਰੀ ਛੰਦ ਜਲੇ ਹੈ ਥਲੇ ਹੈ ਪੀਤ ਹੈ ਭੇ ਹੈ ਪ੍ਰਭੂ ਹੈ ਜੂ ਹੈ ਦੇਸ ਹੈ ਭੇਸ ਹੈ ਪੋ ਜੰਗ ਪ੍ਰਯਾਤ ਛੰਦ ਅਗਾਧੇ ਅਬਾਧੇ ਆਨੰਦੀ ਸਰੂਪੇ ਨਮੋ ਸਰਬਮਾਨੇ ਸਮਸਤੀ ਨਿਧਾਨੇ ਨਮਸਤਵੰਗ ਨਿਰਨਾਥੇ ਨਮਸਤਵੰਗ ਪ੍ਰਮਾਥੇ ਨਮਸਤਵੰਗ ਅਗੰਜੇ ਨਮਸਤਵੰਗ ਪੰਜੇ ਨਮਸਤਵੰਗ ਅਕਾਲੇ ਨਮਸਤਵੰਗ ਅਪਾਲੇ ਨਮੋ ਸਰਬਦੇਸੇ ਨਮੋ ਸਰਬ ਭੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸਾਹ ਸਾਹੇ ਨਮੋ ਮਾਹ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸੋਖ ਸੋਖੇ ਨਮੋ ਸਰਬ ਰੋਗੇ ਨਮੋ ਸਰਬ ਭੋਗੇ ਨਮੋ ਸਰਬ ਜੀਤੰ ਨਮੋ ਸਰਬ ਭੀਤੰ ਨਮੋ ਸਰਬ ਗਿਆਨੰ ਨਮੋ ਪਰਮਤਾਨੰ ਨਮੋ ਸਰਬ ਮੰਤਰੰ ਨਮੋ ਸਰਬ ਜੰਤਰੰ ਨਮੋ ਸਰਬ ਦ੍ਰਿਸ਼ੰ ਨਮੋ ਸਰਬ ਕ੍ਰਿਸ਼ੰ ਨਮੋ ਸਰਬ ਰੰਗੇ ਭੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਅਖਿਜੇ ਅਭਿਜੇ ਸਮਸਤੰ ਪ੍ਰਸਿਜੇ ਕਿਰਪਾਲੰ ਸਰੂਪੇ ਕੁਕਰਮੰ ਪ੍ਰਣਾਸੀ ਸਦਾ ਸਰਬਦਾ ਰਿਧ ਸਿਧੰ ਨਿਵਾਸੀ ਚਰਪ੍ਰ ਛੰਦ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਧਰਮੰ ਲੱਖ ਕਰਮੰ ਸਰਬੰ ਦਾਤਾ ਸਰਬੰ ਗਿਆਤਾ ਸਰਬੰ ਭਾਨੇ ਸਰਬੰ ਮਾਨੇ ਸਰਬੰ ਪ੍ਰਾਣੰ ਸਰਬੰ ਤ੍ਰਾਣੰ ਸਰਬੰ ਭੁਗਤਾ ਸਰਬੰ ਜੁਗਤਾ ਸਰਬੰ ਦੇਵੰ ਸਰਬੰ ਭੇਵੰ ਸਰਬੰ ਕਾਲੇ ਸਰਬੰ ਪਾਲੇ ਰੂਆਲ ਛੰਦ ਤਵੈ ਪ੍ਰਸਾਦ ਆਦ ਰੂਪ ਅਨਾਦ ਮੂਰਤ ਜੋਨ ਪੁਰਖ ਅਪਾਰ ਸਰਬਮਾਨ ਤ੍ਰਿਮਾਨ ਦੇਵ ਭੇਵ ਆਦ ਉਦਾਰ ਸਰਬ ਪਾਲਕ ਸਰਬ ਕਾਲਕ ਸਰਬ ਕੋਪਨ ਕਾਲ ਜਤਰ ਤਤਰ ਬਿਰਾਜਹੀ ਅਵਧੂਤ ਰੂਪ ਰਸਾਲ ਨਾਮ ਠਾਮ ਨਾ ਜਾਤ ਜਾ ਕਰ ਰੂਪ ਰੰਗ ਨ ਰੇਖ ਆਦ ਪੁਰਖੋਦਾਰ ਮੂਰਤ ਜੋਨ ਆਦ ਅਸੇਖ ਦੇਸ ਔਰ ਨ ਭੇਸ ਜਾ ਕਰ ਰੂਪ ਰੇਖ ਨ ਰਾਗ ਜਤਰ ਤਤਰ ਦਿਸਾ ਵਿਸਾ ਫੈਲਿਓ ਅਨੁਰਾਗ ਨਾਮ ਕਾਮ ਬੇਹੀਨ ਪੇਖਤ ਧਾਮ ਹੂਨ ਅਹ ਜਾਹੇ ਸਰਬਮਾਨ ਸਰਬੱਤਰ ਮਾਨ ਸਦੈਵ ਮਾਨਤ ਤਾਹੇ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲ ਅਨਾਂਤ ਕੋ ਫਿਰੇਕ ਦੇਹ ਭੇਵ ਨਾ ਜਨ ਹੀ ਜੇਹ ਬੇਦ ਔਰ ਕਤੇ ਬਾ ਰੂਪ ਰੰਗ ਨਾ ਜਾਤ ਪਾਸੋ ਜਨ ਹੀ ਕਿਹ ਜੇ ਬਤ ਆਤਮਾਤ ਨਾ ਜਾਤ ਜਾ ਕਰ ਜਨਮ ਮਰਨ ਵਿਹੀਨ ਚੱਕਰ ਬੱਕਰ ਫਿਰਾ ਚਤਰ ਚੱਕ ਮਨ ਹੀ ਫੁਰਤੀਨ ਲੋਕ ਚੌਦਾਹ ਕੇ ਬਿਖੈ ਜਗ ਜਪ ਹੀ ਜਿਹ ਜਾਪ ਆਦ ਦੇਵ ਅਨਾਦ ਮੂਰਤ ਥਾਪਿਓ ਸਭੈ ਜਿਹ ਥਾ ਪਰਮ ਰੂਪ ਨੀਤ ਮੂਰਤ ਪੂਰਨ ਪੁਰਖ ਅਪਾਰ ਸਰਬ ਬਿਸਵ ਰਚਿਓ ਸੁਨਿਯਮ ਭਵ ਗੜਨ ਭੰਜਨ ਹਾਰ ਕਾਲਹੀਨ ਕਲਾ ਸੰਯੁਗਤ ਕਾਲ ਪੁਰਖ ਦੇਸ ਧਰਮ ਧਾਮ ਸੋ ਭਰਮ ਰਹਿਤ ਭੂਤ ਲਖ ਭੇਸ ਅੰਗ ਰਾਗ ਨ ਰੰਗ ਜਾ ਕਹਿ ਜਾਤ ਪਾਤ ਨਾ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤਦਾਇਕ ਕਾਮ ਆਪ ਰੂਪ ਅਮੀਕ ਅਨੋਸਤਤ ਏਕ ਪੁਰਖ ਅਵਧੂਤ ਗਰਭ ਗੰਜਨ ਸਰਬ ਭੰਜਨ ਆਦਿ ਰੂਪ ਅਸੂਤ ਅੰਗਹੀਨ ਭੰਗ ਅਨਾਤਮ ਏਕ ਪੁਰਖ ਅਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਤ ਪਾਰ ਸਰਬ ਗੰਤਾ ਸਰਬ ਹੰਤਾ ਸਰਬ ਤੇ ਅਨਭੇਖ ਸਰਬ ਸ਼ਾਸਤ੍ਰ ਨ ਜਨ ਹੀ ਜਿਹ ਰੂਪ ਰੰਗ ਰੇਖ ਪਰਮ ਵੇਦ ਪੁਰਾਣ ਜਾ ਕਹਿ ਨੇਤ ਭਾਖਤ ਨਿਤ ਕੋਟ ਸਿਮ੍ਰਿਤ ਪੁਰਾਣ ਸ਼ਾਸਤ੍ਰ ਨਾਵਹੀ ਬਹੁ ਚਿੱਤ ਮਦ ਭਾਰ ਛੰਦ ਤੈ ਪ੍ਰਸਾਦ ਗੁਣਗਾਨ ਉਦਾਰ ਮਹਿਮਾ ਪਾਰਾ ਸੁਨ ਭੰਗ ਉਪਮਾਨ ਆਂਗਨ ਭਉ ਪ੍ਰਕਾਸ਼ ਨਿਸ ਦਿਨ ਅਨਾਸ ਆ ਜਾਨ ਬਾਹ ਸਾਹਾਨ ਸਾਹੁ ਰਾਜਾਨ ਰਾਜ ਭਾ ਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਇੰਦਰਾਨ ਇੰਦਰ ਬਾਲਾਨ ਬਾਲ ਰੰਕਾਨ ਰੰਗ ਕਾਲਾਨ ਕਾਲਨ ਭੂਤਾਂ ਗਾਬਾ ਭੰਗਤ ਮਿਤ ਅਪਾਰ ਗੁਣਗਨ ਉਦਾਰ ਮੁਨ ਗਨ ਪ੍ਰਣਾਮ ਨਿਰਭੈ ਨਿਕਾਮ ਅਤ ਦੁੱਤ ਪ੍ਰਚੰਡ ਮਿਤ ਗਤਾ ਖੰਡਾ ਲਿਸਾ ਕਰਮਾ ਦ੍ਰਿਸਾ ਧਰਮ ਸਰਬਾ ਪ੍ਰਣਾਡਾਨ ਡੰਡ ਬਾਡਾ ਚਾਚਰੀ ਛੰਦ ਤੈ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਪਾਰੇ ਹਰੀਅੰ ਕਰੀਅੰ ਨਿਰਨਾਮੇ ਅਕਾਮੇ ਪੋਜੰਗ ਪ੍ਰਿਆ ਸੁਖੰਦ ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਦਾਨੇ ਚਤਰ ਚੱਕਰ ਜਾਨੇ ਚਤਰ ਚੱਕਰ ਵਰਤੀ ਚਤਰ ਚੱਕਰ ਭਰਤੀ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ ਚਤਰ ਚੱਕਰ ਪਾਸੇ ਚਤਰ ਚੱਕਰ ਵਾਸੇ ਚਤਰ ਚੱਕਰ ਮਾਨਿਆ ਚਤਰ ਚੱਕਰ ਦਾਨਿਆ ਚਾਚਰੀ ਛੰਦ ਨਾ ਸਤਰਾ ਨਾ ਮਿੱਤਰਾ ਨਾ ਪਰਮੰਗ ਨਾ ਪਿੱਤਰਾ ਨਾ ਕਰਮੰਗ ਨਾ ਕਾਏ ਜਨਮੰਗ ਅਜਾਏ ਨਾ ਚਿੱਤਰਾ ਨਾ ਮਿੱਤਰਾ ਪ੍ਰੇ ਹੈ ਪਵਿੱਤਰਾ ਪ੍ਰਥੀ ਸੈ ਦਿਸੈ ਦ੍ਰਿਸੈ ਕ੍ਰਿਸੈ ਭਗਵਤੀ ਛੰਦ ਤੈ ਪ੍ਰਸਾਦ ਕਥਤੇ ਕਿਆ ਛਜ ਦੇਸੈ ਕਿਆ ਭਿਜ ਪੇਸੈ ਕਿਆ ਗੰਜ ਕਰਮੈ ਕਿਆ ਪੰਜ ਭਰਮੈ ਕਿਆ ਭਿਜ ਲੋਕੈ ਕਿਆ ਦਿੱਤ ਸੋਕੈ ਕਿ ਵਧੂਤ ਬਰਨੈ ਕਿ ਵਿਭੂਤ ਕਰਨੈ ਕਿ ਰਾਜੰ ਪ੍ਰਭਾ ਹੈ ਕਿ ਧਰਮੰ ਤੁਜਾ ਹੈ ਕਿਆ ਸੋਕ ਬਰਨੈ ਕਿ ਸਰਬਾ ਭਰਨੈ ਕਿ ਜਗਤੰ ਕ੍ਰਿਤੀ ਹੈ ਕਿ ਛਤਰੰ ਛਤਰੀ ਹੈ ਕਿ ਬ੍ਰਹਮੰ ਸਰੂਪੈ ਕਿ ਅਨੁਭਵ ਅਨੁਪੈ ਕਿ ਆਦ ਦੇਵ ਹੈ ਕਿ ਆਪ ਭੇਵ ਹੈ ਕਿ ਚਿਤਰੰਗ ਬਿਹੀਨੈ ਕਿ ਕੈ ਦੀਨੈ ਕਿ ਰੋਜੀ ਰਜਾ ਕੈ ਰਹੀ ਮੈ ਰਿਹਾ ਕੈ ਕਿ ਪਾਕ ਬਿਆਬ ਹੈ ਕਿ ਗੈਬਲ ਗੈਬ ਹੈ ਕਿ ਆਪ ਬੋਲ ਗੁਨਾਹ ਹੈ ਕਿ ਸਾਹਾਨ ਸਾਹ ਹੈ ਕਿ ਕਾਰਨ ਕੁਨਿੰਦ ਹੈ ਕਿ ਰੋਜੀ ਦੇਹੰਦ ਹੈ ਕਿ ਰਾਜ ਕਰੀਮ ਹੈ ਕਿ ਕਰਮੰ ਕਰੀਮ ਹੈ ਕਿ ਸਰਬੰਗ ਕਲੀ ਹੈ ਕਿ ਸਰਬੰਗ ਦਲੀ ਹੈ ਕਿ ਸਰਬੱਤਰ ਮਾਨਿਆ ਕਿ ਸਰਬੱਤਰ ਦਾਨਿਆ ਕਿ ਸਰਬੱਤਰ ਗਾਉਣਾ ਕਿ ਸਰਬੱਤਰ ਪਾਉਣਾ ਕਿ ਸਰਬੱਤਰ ਦੇਸਾ ਕਿ ਸਰਬੱਤਰ ਪੇਸਾ ਕਿ ਸਰਬੱਤਰ ਰਾਜਾ ਕਿ ਸਰਬੱਤਰ ਸਾਜਾ ਕਿ ਸਰਬੱਤਰ ਦੀਨਾ ਕਿ ਸਰਬੱਤਰ ਲੀਨਾ ਕਿ ਸਰਬੱਤਰ ਜਾ ਹੋ ਕਿ ਸਰਬੱਤਰ ਭਾ ਹੋ ਕਿ ਸਰਬੱਤਰ ਦੇਸਾ ਕਿ ਸਰਬੱਤਰ ਪੇਸਾ ਕਿ ਸਰਬੱਤਰ ਕਾਲਾ ਕਿ ਸਰਬੱਤਰ ਪਾਲਾ ਕਿ ਸਰਬੱਤਰ ਹੰਤਾ ਕਿ ਸਰਬੱਤਰ ਗੰਤਾ ਕਿ ਸਰਬੱਤਰ ਪੇਖੀ ਕਿ ਸਰਬੱਤਰ ਪੇਖੀ ਕਿ ਸਰਬੱਤਰ ਕਾਜਾ ਕਿ ਸਰਬੱਤਰ ਰਾਜਾ ਕਿ ਸਰਬੱਤਰ ਸੋਖਾ ਕਿ ਸਰਬੱਤਰ ਪੋਖਾ ਕਿ ਸਰਬੱਤਰ ਤਰਾਣਾ ਕਿ ਸਰਬੱਤਰ ਪ੍ਰਾਣਾ ਕਿ ਸਰਬੱਤਰ ਦੇਸਾ ਕਿ ਸਰਬੱਤਰ ਪੇਸਾ ਕਿ ਸਰਬੱਤਰ ਮਾਨਿਆ ਸਦੈਵੰ ਪ੍ਰਧਾਨਿਆ ਕਿ ਸਰਬੱਤਰ ਜਾਪਿਆ ਕਿ ਸਰਬੱਤਰ ਥਾਪਿਆ ਕਿ ਸਰਬੱਤਰ ਭਾਨਾ ਕਿ ਸਰਬੱਤਰ ਮਾਨਾ ਕਿ ਸਰਬੱਤਰ ਇੰਦਰਾ ਕਿ ਸਰਬੱਤਰ ਚੰਦਰਾ ਕਿ ਸਰਬੰ ਕਲੀਮੈ ਕਿ ਪਰਮੰ ਫੀਮੈ ਕਿ ਆਕਲ ਅਲਾਮੈ ਕਿ ਸਾਹਿਬ ਕਲਾਮੈ ਕਿ ਹੁਸਨੁਲ ਵਜੂ ਹੈ ਤਮਾਮੁਲ ਰੁਜੂ ਹੈ ਹਮੇਸੁਲ ਸਲਾਮੈ ਸ੍ਰੀ ਖੁਤਮਦਾਮੈ ਗਨੀਮੁਲ ਸਕਸਤਾ ਗਰੀਬੁਲ ਪ੍ਰਸਤਾ ਬਿਲੰਦੁਲ ਮਕਾਨੈ ਜਮੀਨੁਲ ਜਮਾਨਾ ਤਮੀਜੁਲ ਤਮਾਮਾ ਰੁਜੂਅਲ ਨਿਧਾਨਾ ਹਰੀ ਫੁੱਲ ਜੀਮੈ ਰਜਾਇਕ ਯਕੀਨੈ ਨੇਕੁਲ ਤਰੰਗ ਹੈ ਭੇਦ ਹੈ ਭੰਗ ਹੈ ਜੀਜੁਲ ਨਿਵਾਜ ਹੈ ਗਨੀਮੁਲ ਖਿਰਾਜ ਹੈ ਨਿਰੁਕਤ ਸਰੂਪ ਹੈ ਤ੍ਰਿਮੁਕਤ ਵਿਭੂਤ ਹੈ ਪ੍ਰਭੁਗਤ ਪ੍ਰਭਾ ਹੈ ਸੋ ਜੁਗਤ ਸੁਧਾ ਹੈ ਸਦੈਵੰ ਸਰੂਪ ਹੈ ਭੇਦੀ ਨੂਪ ਹੈ ਸਮਸਤੋ ਪ੍ਰਾਜ ਹੈ ਸਦਾ ਸਰਬਸਾਜ ਹੈ ਸਮਸਤੁਲ ਸਲਾਮ ਹੈ ਸਦੈਵਲ ਅਕਾਮ ਹੈ ਨਿਰਬਾਧ ਸਰੂਪ ਹੈ ਅਗਾਧ ਹੈ ਅਨੂਪ ਹੈ ਓ ਅੰਗ ਆਦਿ ਰੂਪੇ ਅਨਾਦ ਸਰੂਪੈ ਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਤ੍ਰਿਵਰਗੰ ਤ੍ਰਿਬਾਧੇ ਅਗੰਜੇ ਅਗਾਧੇ ਸੁਭੰਗ ਸਰਬਭਾਗੇ ਸੋ ਸਰਬਾਨੁਰਾਗੈ ਤ੍ਰਿਭੁਗਤ ਸਰੂਪ ਹੈ ਛਜ ਹੈ ਛੂਤ ਹੈ ਕਿ ਨਰਕੰ ਪ੍ਰਣਾਸ ਹੈ ਪ੍ਰਿਥਿਉਲ ਪ੍ਰਵਾਸ ਹੈ ਨਿਰੁਕਤ ਪ੍ਰਭਾ ਹੈ ਸਦੈਵੰ ਸਦਾ ਹੈ ਵਿਭੁਗਤ ਸਰੂਪ ਹੈ ਪ੍ਰਯੁਗਤ ਅਨੂਪ ਹੈ ਨਿਰੁਕਤ ਸਦਾ ਹੈ ਵਿਭੁਗਤ ਪ੍ਰਭਾ ਹੈ ਅਨੁਕਤ ਸਰੂਪ ਹੈ ਪ੍ਰਯੁਗਤ ਅਨੂਪ ਹੈ ਚਾਚਰੀ ਛੰਦ ਅਭੰਗ ਹੈ ਨੰਗ ਹੈ ਭੇਖ ਹੈ ਲੇਖ ਹੈ ਭਰਮ ਹੈ ਕਰਮ ਹੈ ਨਾਦ ਹੈ ਜੁਗਾਦ ਹੈ ਜੈ ਹੈ ਬੈ ਹੈ ਭੂਤ ਹੈ ਧੂਤ ਹੈ ਅਨਾਸ ਹੈ ਉਦਾਸ ਹੈ ਤੰਦ ਹੈ ਬੰਧ ਹੈ ਭਗਤ ਹੈ ਵਿਰਕਤ ਹੈ ਨਾਸ ਹੈ ਪ੍ਰਕਾਸ਼ ਹੈ ਨਿਚਿੰਤ ਹੈ ਸੁਨਿੰਤ ਹੈ ਲਿਖ ਹੈ ਦਿੱਖ ਹੈ ਅਲੇਖ ਹੈ ਭੇਖ ਹੈ ਢਾਹ ਹੈ ਗਾਹ ਹੈ असंभ है गंभ है नील है नाद है नित है सुनित है जात है जाद है चतुर्छंद त्वप्रसाद सर्वंग हंता सर्वंग अंता सर्वंग ख्याता सर्वंग ज्ञाता सर्वंग हर्ता सर्वंग कर्ता सर्वंग प्राणं सर्वंग त्राणं सर्वंग कर्मं सर्वंग धर्मं सर्वंग युक्ता सर्वंग मुक्ता रसावल छंद त्वप्रसाद नमो नरकनासे सदैवं प्रकाशे अनंगं स्वरूपे अपंगं बेपूते परमाथं परमाथे सदा सर्वसाथे अगाध स्वरूपे निर्बाध बेपूते अनंगी अनामे त्रिपंगी त्रिकामे निरपंगी स्वरूपे सर्वंगी अनूपे न पोत्रा न पुत्रा न सत्रा न मित्रा न ताता न माता न जाता न पाता निरसाकं श्री कह मितो मी कह सदैवं प्रभा है जय है जा है भगवती छंद त्व प्रसाद के जाहर जहूर हैं के हाजर हजूर हैं मेसुल सलाम हैं समस्तुल कलाम हैं के साहिब दिमाग हैं के हुसनल चिराग हैं के कामल करीम हैं के राज करीम हैं के रोजी देहांद हैं के राज करहिंद हैं करीमुल कमाल हैं के हुसनुल जमाल हैं गरीमुल खिराज हैं गरीबुल निवाज हैं हरीफुल सिकन हैं हिरासुल फिकन हैं कलंकं प्रणास हैं समस्तुल निवास हैं अगंजुल गनीम हैं रजायक रहीम हैं समस्तुल जुबा हैं के साहिब किरा हैं के नरकं प्रणास हैं बहस्तुल निवास हैं केसरबुल गवन हैं मेसुल रवन हैं तमामुल तमीज हैं समस्तुल अजीज हैं परम परमीश हैं समस्तुल अदीश हैं अदेसुल लेख हैं हमेसुल पेख हैं जमीनुल जमा हैं मीकुल इमा हैं करीमुल कमाल हैं के ज्वरत जमाल हैं के अचलं प्रकाश हैं के मित्तो सुबास हैं के अजब स्वरूप हैं के मित्तो बेपूत हैं के मित्तो पसा हैं के आत्म प्रभा हैं के अचलं अनंग हैं के मित्तो अपंग हैं मदपार छंद त्व प्रसाद मन मन प्रणाम गुणगन मदाम अरबरागन जहर नर प्रपंजन गन प्रणाम मन मन सलाम हर नर अखंड बर नर मंडन पव अनास मन मन प्रकाश गुणगन प्रणाम जल थल मुदाम आन छेजंगासन अपंग उपमा पार गत मितो उदार जल थला मंड दिस वेसा पंड जल थल महंत दिस विस बेअंत अनुभव अनास त्रिथ तत्पुरास आ जान बाहु एक सदा हो ओ अंकाराद कथनी अनाद खलखंड ख्याल गुरबरा काल कर कर प्रणाम चित चरण नाम अन छिजगात आज जनम बात अन झंझगात अनरंज बात अनठ भंडार अनठ अपारा डीठ धर्म अत डीठ कर मान ब्रण अनंत दाता महंता हर बोल मना छंद त्व प्रसाद करुणाला है अरकाला है खलखंडन है महमंडन है जगतेश्वर है परमेश्वर है कलकारण है सर्वोबारण है त्रित के तरण है जग के करण है मन मान्या है जग जान्या है सर्वं पर है सर्वं कर है सर्व पास्या है सर्वनास्या है करुणा कर है विश्वं पर है सर्वेश्वर है जगतेश्वर है ब्रह्मंड स है खलखंड स है परते पर है करुणा कर है अजप जप है थप थप है कृता कृत है मृता मृत है मृता मृत है करुणा कृत है कृता कृत है तरणी तृत है अमतेश्वर है परमेश्वर है कृता कृत है मृता मृत है अजबा कृत है मृता मृत है निर्नायक है खलकायक है विश्वम पर है करुणालय है निरपनायक है सर्वपायक है पपंजन है रगंजन है रिपतापन है जप जापन है अकलंकृत है सर्वकृत है कर्ता कर है हर्ता हर है परमात्मा है सर्वात्म है आत्मबस है जस के जस है ओ जंग प्रयात छंद नमो सूरज सूरजे नमो चंद्र चंद्रे नमो राज राजे नमो इंद्र इंद्रे नमो अंधकारे नमो तेज तेजे नमो बृंद बृंदे नमो बीज बीजे नमो राज संग ताम संग सांत रूपे नमो परम ततंग अततंग स्वरूपे नमो जोग जोगे नमो ज्ञान ज्ञाने नमो मंत्र मंत्रे नमो ध्यान ध्याने नमो युद्ध युद्धे नमो ज्ञान ज्ञाने नमो भोज भोजे नमो पान पाने नमो कलह कर्ता नमो सांत रूपे नमो इंद्र इंद्रे नादं विपुते कलंकार रूपे लंकार लंके नमो आस आसे नमो बांक बांके पंगी स्वरूपे नंगी नामे त्रिपंगी त्रिकाले नंगी अकामे एक अश्री छंद ਅਜਾਲਾ ਭਾ ਬਾ ਪੂਆ ਜੂ ਅਨਾਸ ਅਕਾਸ ਅਗੰਜ ਭੰਜ ਲੱਖ ਪੱਖ ਕਾਲ ਦਿਆਲ ਲੇਖ ਭੇਖ ਅਨਾਮ ਕਾਮ ਗਾਹ ਟਾਹ ਨਾਥੇ ਪ੍ਰਮਾਥੇ ਅਜੋਨੀ ਅਮੋਨੀ ਨ ਰਾਗੇ ਨ ਰੰਗੇ ਨ ਰੂਪੇ ਨ ਰੇਖੇ ਅਕਰਮੰ ਅਪਰਮੰ ਅਗੰਜੇ ਅਲੇਖੇ ਪੋਜੰਗ ਪ੍ਰਯਾਤ ਛੰਦ ਨਮਸਤੁਲ ਪ੍ਰਣਾਮੇ ਸਮਸਤੁਲ ਪ੍ਰਣਾਸੇ ਅਗੰਜੁਲ ਨਾਮੇ ਸਮਸਤੁਲ ਨਿਵਾਸੇ ਨਿਰਕਾਮੇ ਬੇਪੂਤੇ ਸਮਸਤੁਲ ਸਰੂਪੇ ਕੁਕਰਮੰ ਪ੍ਰਣਾਸੀ ਸੁਤਰਮੰ ਬੇਪੂਤੇ ਸਦਾ ਸਚਦਾਨੰਦ ਸਤਰੰਗ ਪ੍ਰਣਾਸੀ ਕਰੀ ਮੁਲਕ ਨਿੰਦਾ ਸਮਸਤੁਲ ਨਿਵਾਸੀ ਅਜਾਇਬ ਬੇਪੂਤੇ ਅਗਜਾਇਬ ਗਨੀਮੇ ਹਰਿਅੰਕਰੀਅੰ ਕਰੀਮੁਲ ਰਹੀਮੇ ਚਤੁਰ ਚੱਕਰਵਰਤੀ ਚਤੁਰ ਚੱਕਰ ਭੁਗਤੇ ਸੁਨਯਮ ਪਾਹੁ ਸੁਭੰ ਸਰਬਦਾ ਸਰਬਜੁਗਤੇ ਦੋਕਾਲੰ ਪ੍ਰਣਾਸੀ ਦਯਾਲੰ ਸਰੂਪੇ ਸਦਾਂਗ ਸੰਗੇ ਅਭੰਗੰ ਬਿਭੂਤੇ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤੈ ਪ੍ਰਸਾਦ ਸਵਈਏ ਸਰਾਵਗ ਸੁਧ ਸਮੂਹ ਸਿਧਾਨ ਕੇ ਦੇਖ ਪ੍ਰਯੋਗ ਕਰ ਜੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾ ਦਿਖ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹੇ ਮਤ ਕੋ ਨ ਦੇਖੀਅਤ ਪ੍ਰਾਨ ਪਤੀ ਕੇ ਸ੍ਰੀ ਭਗਵਾਨ ਕੀ ਪਾਏ ਕਿਰਪਾ ਹੂੰ ਤੇ ਕਰਤੀ ਬਿਨ ਏਕ ਰਤੀ ਕੇ ਮਾਤਿ ਮਤੰਗ ਜਰੇ ਜਰ ਸੰਗ ਨੂੰ ਪੋਤੰਗ ਸੁਰੰਗ ਸੁਵਾਰੇ ਕੋਟ ਤੁਰੰਗ ਕੁਰੰਗ ਸਕੂਦਤ ਪਾਉਣ ਕੇ ਗਾਉਣ ਕੋ ਜਾਤ ਨਿਵਾਰੇ ਭਾਰੀ ਭੁਜਾਨ ਕੇ ਭੂਪ ਭਲੀ ਬਿਦ ਨਿਆਵਤ ਸੀਸ ਨਾ ਜਾਤ ਵਿਚਾਰੇ ਤੇ ਭਏ ਤੋ ਕਹਾ ਭਏ ਭੂਪਤ ਅੰਤ ਕਉ ਨਾਂਗੇ ਹੀ ਪਾਏ ਪਧਾਰੇ ਜੀਤ ਫਿਰਾ ਸਭ ਦੇਸ਼ ਦੇਸਾਨ ਕੋ ਬਾਜ ਢੋਲ ਮ੍ਰਿਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੈ ਨਹੀਂ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨਾਂਤ ਕਉ ਅੰਤ ਕੇ ਧਾਮ ਸਿਧਾਰੇ ਤੀਰਥ ਨਾਨ ਦਾਇਆ ਦਮਦਾਨ ਸੋ ਸੰਜਮ ਨੇ ਮਨ ਇੱਕ ਵਸੇਖਾ ਵੇਦ ਪੁਰਾਣਕ ਤੇ ਕੁਰਾਨ ਜੇ ਮੀਨ ਜਮਾਨ ਸੁਬਾਨ ਕੇ ਪੇਖੈ ਪੌਣ ਆਹਾਰ ਜਤੀ ਦਾ ਧਾਰ ਸਬੈਸ ਵਿਚਾਰ ਹਜ਼ਾਰ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲੇਖੈ ਸੁਧ ਸਿਪਾਹਾ ਦੁਰੰਤ ਦੁਬਾਹਾ ਸੋ ਸਾਜ ਸੁਨਾਹਾ ਦੁਰਜਾਨ ਦਲੈਂਗ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ।

ਬਿਨ ਤਿਆਗ ਜਹਾਨ ਨਿਦਾਨ ਚੱਲਾਂਗੇ ਵੀਰ ਪਰ ਵਡੇਬਰੇ ਆਰ ਵਿਚਾਰਾ ਸਰ ਕੀ ਧਾਰ ਪਛਈਆ ਤੋਰਤ ਦੇਸ ਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਣ ਕੇ ਤੋੜਨ ਹਾਰ ਸੋ ਬਾਤਨ ਹੀ ਚੱਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੋ ਏਕ ਦੇਵਈਆ ਦਾਨਵ ਦੇ ਫਨਿੰਦਨ ਸਾਚਰ ਭੂਤ ਭਵਿੱਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ ਪੁੰਨ ਪ੍ਰਤਾਪਨ ਬਾਢ ਜੈਤ ਧੁਨ ਪਾਪਨ ਕੇ ਬਹੁ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰਾ ਜਗ ਸਤਰ ਸਭਾਵ ਲੋਕ ਚਪੈਂਗੇ ਮਾਨਵੇਂਦਰ ਗਜਿੰਦਰ ਨਰਾਦ ਪਜਾਉਣ ਤ੍ਰਿਲੋਕ ਕੋ ਰਾਜ ਕਰਾਂਗੇ ਕੋਟ ਇਸਨਾਨ ਗਜਾਦਿਕ ਦਾਨ ਅਨੇਕ ਸਵੰਬਰ ਸਾਜ ਬਰਾਂਗੇ ਬ੍ਰਹਮ ਮਹੇਸ਼ਰ ਬਿਸਨ ਸੱਚੀ ਪਤ ਅੰਤ ਫਸੇ ਜਮ ਫਾਸ ਪਰਾਂਗੇ ਜੇ ਨਰ ਸ੍ਰੀ ਪਤ ਕੇ ਪ੍ਰਸਹਿ ਪਗ ਤੇ ਨਰ ਫੇਰ ਨਾ ਦੇਹੇ ਤਰਾਂਗੇ ਕਹਾ ਪਇਓ ਜੋ ਦੋ ਲੋਚਨ ਮੂੰਦ ਕੈ ਬੈਠ ਰਹੋ ਬਕ ਧਿਆਨ ਲਗਾਇਓ ਨਾਥ ਫਿਰਿਓ ਰੀਏ ਸਤ ਸਮੁੰਦਰ ਨੰਗ ਲੋਕ ਗਇਓ ਪ੍ਰਲੋਕ ਗਵਾਇਓ ਬਾਸ ਕੀਓ ਬਿਖਿਆਨ ਸੋ ਬੈਠ ਕੈ ਸਹੀ ਐਸ ਸੁਬੈ ਸੁਬਿਤਾਇਓ ਸਾਚ ਕਹੋ ਸੁਨ ਲੇਹੋ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਕਾਹੂ ਲੈ ਪਾਹਨ ਪੂਤਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰ ਵਾਚੀ ਦਿਸਾ ਮਹਿ ਕਾਹੂ ਪਛਾਹ ਕੋ ਸੀਸ ਨਿਵਾਇਓ

ਹਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਬਿਓ ਬਾਤ ਬੇਨਤੀ ਚਾਉ ਪਈ। ਹਮਰੀ ਕਰੋ ਹਾਥ ਦਾ ਰੱਛਾ, ਪੂਰਨ ਹੋਏ ਚਿਤ ਕੀ ਇੱਛਾ। ਤਬ ਚਰਨਨ ਮਨ ਰਹਿ ਹਮਾਰਾ, ਆਪਣਾ ਜਾਨ ਕਰੋ ਪ੍ਰਤ ਪਾਰਾ। ਹਮਰੇ ਦੁਸ਼ਟ ਸਬੈ ਤੁਮ ਕਾਵ ਹੋ, ਆਪ ਹਾਥ ਦੈ ਮੋਹੇ ਬਚਾਵ ਹੋ। ਸੁਖੀ ਬਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਬੈ ਕਰਤਾਰਾ। ਮੋਰ ਅੱਛਾ ਨਿਜ ਕਰਦਾ ਕਰੀਐ, ਸਭ ਬੈਰਨ ਕਉ ਆਜ ਸੰਗਰਹੀਐ। ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹਿ ਪਿਆਸਾ। ਤੁਮਹਿ ਛਾੜ ਕੋਈ ਅਵਰ ਨਾ ਧਿਆਉਂ, ਜੋ ਬਰ ਚਾਹੋਂ ਸੋ ਤੁਮ ਤੇ ਪਾਉਂ। ਸੇਵਕ ਸਿੱਖ ਹਮਾਰੇ ਤਾਰੀ ਹੈ, ਚੁਣ ਚੁਣ ਸਤਰ ਹਮਾਰੇ ਮਾਰੀ ਹੈ। ਅਪਹਾਸ ਦੈ ਮੁਜੈ ਬਰੀ ਹੈ, ਮਰਨ ਕਾਲ ਕਾ ਤਰਾਸ ਨਿਵਰੀ ਹੈ। ਪੂਜੋ ਸਦਾ ਹਮਾਰੇ ਪੱਛਾ, ਸ੍ਰੀ ਅਸ ਤੁਜ ਜੂ ਕਰੀ ਹੋ ਰੱਛਾ। ਰਾਖ ਲੇ ਹੋ ਮੋਹੇ ਰਾਖਨ ਹਾਰੇ, ਸਾਹਿਬ ਸੰਤ ਸਾਹਿਬ ਪਿਆਰੇ। ਦੀਨ ਬੰਦ ਦੁਸ਼ਟਨ ਕੇ ਹੰਤਾ, ਤੁਮ ਹੋ ਪੁਰੀ ਚਤੁਰਦਸ ਕੰਤਾ। ਕਾਲ ਪਾਏ ਬ੍ਰਹਮ ਬਪ ਤਰਹਾ, ਕਾਲ ਪਾਏ ਸਿਵਜੂ ਅਵਤਰਾ। ਕਾਲ ਪਾਏ ਕਰ ਬਿਸਨ ਪ੍ਰਕਾਸਾ, ਸਕਲ ਕਾਲ ਕਾ ਕੀ ਆਤਮਾਸਾ। ਜਮਨ ਕਾਲ ਜੋਗੀ ਸਿਵ ਕੀਓ, ਬੇਦਰਾਜ ਬ੍ਰਹਮਾ ਜੂਥੀਓ। ਜਮਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਹੇ ਹਮਾਰਾ। ਜਮਨ ਕਾਲ ਸਭ ਜਗਤ ਬਨਾਇਓ, ਦੇਵ ਦੈਂਤ ਜਛਨ ਉਪਜਾਇਓ। ਆਦੰਤ ਏਕੈ ਅਵਤਾਰਾ, ਸੋਈ ਗੁਰੂ ਸਮਝੀ ਅਹੋ ਹਮਾਰਾ। ਨਮਸਕਾਰ ਤਿਸਹੀ ਕੋ ਹਮਾਰੀ, ਸਕਲ ਪ੍ਰਜਾ ਜਿਨੇ ਆਪ ਸਵਾਰੀ। ਸਿਵਕਨ ਕੋ ਸਭ ਗੁਣ ਸੁਖ ਦੀਓ, ਸਤਰਨ ਕੋ ਪਲਮੋ ਬਧ ਕੀਓ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਚੀਟੀ ਤੇ ਪੁੰਚਰਾ ਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਸੰਤਨ ਦੁੱਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਏਕ ਏਕ ਹੀ ਪੀਰ ਪਛਾਣੈ, ਘਟ ਘਟ ਕੇ ਪਟ ਪਟ ਕੀ ਜਾਣੈ। ਜਬ ਉਦ ਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇਹੇ ਅਪਾਰਾ। ਜਬ ਆ ਕਰਖ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇਹ ਧਰ ਸਭ ਹੂੰ। ਜੇਤੇ ਬਦਨ ਸ੍ਰਿਸ਼ਟ ਸਭ ਧਾਰਾ, ਆਪਣੀ ਬੂਝ ਉਚਾਰਾ। ਤੁਮ ਸਭ ਹੀ ਤੇ ਰਹਿਤ ਨਿਰਾਲਮਾ, ਜਾਣਤ ਬੇਦ ਭੇਦਾਰਾ ਆਲਮਾ।

ਮੈਂ ਨਾ ਕਹਿਓ ਸਭ ਤੋਹੇ ਬਖਾਨਿਓ ਦੋਹਰਾ ਸਗਲ ਦੁਆਰ ਕਉ ਛੱਡ ਕੈ ਗਹਿਓ ਤੁਹਾਰੋ ਦੁਆਰ ਬਾਹੇ ਗਹੇ ਕੀ ਲਾਜੇ ਆਸ ਗੋਬਿੰਦ ਦਾਸ ਤੁਹਾਰ ਸਗਲ ਦੁਆਰ ਕਉ ਛੱਡ ਕੈ ਗਹਿ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਆਨੰਦ ਪਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵੱਜੀਆਂ ਵਾਧਾਹੀਆਂ। ਰਾਗ ਰਤਨ ਪਰਿਵਾਰ ਪਰੀ ਆ, ਸ਼ਬਦ ਗਾਵਣੇ ਆਈ ਆ, ਸਬਦੋ ਤਾ ਗਾਵ ਹੋ ਹਰੀ ਕੇਰਾ, ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰੇ ਆ ਤੂੰ ਸਦਾ ਰਹੋ ਹਾਰ ਨਾਲੇ, ਹਾਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨਹੋ ਵਿਸਾਰੇ ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਾਰ ਨਾਲੇ ਸੱਚ ਸਾਹਿਬਾ, ਕਿਆ ਨਾਹੀਂ ਘਰ ਤੇਰਾ ਘਰਤਾ ਤੇਰਾ ਸਭ ਕਿਛ ਹੈ, ਜਿਸ ਦੇਹੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ, ਕਿਆ ਨਾਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰ, ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈ ਆ, ਸਦਾ ਕੁਰਬਾਨ ਕੀਤਾ ਗੁਰੂ ਵਿਟਹੋ, ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰਤ ਹਰੀ ਆ, ਪੰਚ ਦੂਤ ਤੁਧ ਵਾਸ ਕੀਤੇ, ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ, ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤਹ ਸੁਖ ਹੋਆ, ਤਿਤ ਘਰਾਂ ਹਦ ਵਾਜੇ ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਜ ਹੋ, ਕਿਆ ਕਰੇ ਵੇਚਾਰੀ ਆ, ਤੁਧ ਬਾਜ ਸਮਰੱਥ ਕੋਏ ਨਾਹੀਂ, ਕਿਰਪਾ ਕਰ ਬਨਵਾਰੀ ਆ, ਏਸ ਨ ਹੋਰ ਥਾਉ ਨਾਹੀ, ਸ਼ਬਦ ਲਾਗ ਸਵਾਰੀ ਆ, ਕਹਿ ਨਾਨਕ ਲਿਵੈ ਬਾਜ ਹੋ, ਕਿਆ ਕਰੇ ਵੇਚਾਰੀ ਆ, ਆਨੰਦ ਆਨੰਦ ਸਭ ਕੋ ਕਹੈ ਆਨੰਦ, ਗੁਰੂ ਤੇ ਜਾਣਿਆ ਜਾਣਿਆ ਆਨੰਦ, ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲ ਵਿਖ ਕੱਟੇ, ਗਿਆਨ ਅੰਜਨ ਸਾਰਿਆ ਅੰਦਰ ਹੋ, ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚਾ ਸਵਾਰਿਆ, ਕਹੈ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ, ਬਾਬਾ ਜਿਸ ਤੂੰ ਦੇਹੇ ਸੋਈ ਜਨ ਪਾਵੈ, ਪਾਵੈ ਤਾਂ ਸੋ ਜਨ ਦੇਹ, ਜਿਸ ਨੋ ਹੋਰ ਕਿਆ ਕਰੇ ਵਿਚਾਰਿਆ, ਇੱਕ ਭਰਮ ਭੂਲੇ ਫਿਰ ਹੈ ਦਹ ਦਿਸ, ਇੱਕ ਨਾਮ ਲਾਗ ਸਵਾਰਿਆ, ਗੁਰ ਪ੍ਰਸਾਦੀ ਮਨ ਭਇਆ ਨਿਰਮਲ, ਜਿਨਾ ਭਾਣਾ ਭਾਵੇ ਕਹਿ ਨਾਨਕ, ਜਿਸ ਦੇਹ ਪਿਆਰੇ ਸੋਈ ਜਨ ਪਾਵੇ, ਆਵ ਹੋ ਸੰਤ ਪਿਆਰੇ ਹੋ, ਅਕਥ ਕੀ ਕਰਹਿ ਕਹਾਣੀ, ਕਰਹਿ ਕਹਾਣੀ ਅਕਥ ਤੇਰੀ, ਕਿਤ ਦੁਆਰਾ ਪਾਈ ਹੈ, ਤਨ ਮਨ ਧਨ ਸਭ ਸੌਪ ਗੁਰ ਕਾ, ਹੁਕਮ ਮੰਨਿਆ ਪਾਈ ਹੈ, ਹੁਕਮ ਮੰਨੇ ਹੋ ਗੁਰੂ ਕੇਰਾ, ਗਾਵ ਹੋ ਸੱਚੀ ਬਾਣੀ ਕਹਿ ਨਾਨਕ, ਸੁਣੋ ਹੋ ਸੰਤ ਹੋ, ਕਥੇ ਹੋ ਅਕਥ ਕਹਾਣੀ, ਇਹ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ, ਤੂੰ ਸੁਣ ਮਨ ਮੇਰੇ ਆ, ਇਹ ਮਾਇਆ ਮੋਹਣੀ ਜਨੇਤ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨੈ ਕੀਤੀ, ਜਿਨ ਠਗੋਲੀ ਪਾਈ ਆ, ਕੁਰਬਾਨ ਕੀਤਾ ਤਿਸੈ ਵਿਟ ਹੋ, ਜਿਨ ਮੋਹ ਮੀਠਾ ਲਾਇਆ, ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ, ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਹੋ ਕੁਟੁੰਬ ਤੂੰ ਜੇ ਦੇਖਦਾ ਚੱਲੈ ਨਾਹੀਂ ਤੇਰਾ ਨਾਲੇ, ਸਾਥ ਤੇਰਾ ਚੱਲੈ ਨਾਹੀ ਤਿਸ ਨਾਲ ਕਿਉ ਚਿਤਲਾਈ ਹੈ, ਐਸਾ ਕੰਮ ਮੂਲੇ ਨਾ ਕੀਚਾ ਜਿਤੰਤ ਪਛੋਤਾਈ ਹੈ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰਾ ਨਾਲੇ, ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ, ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋ ਨਾ ਪਾਇਆ ਕਿਨੈ ਤੇਰਾ, ਆਪਣਾ ਆਪ ਤੂੰ ਜਾਣ ਹੈ ਜੀ, ਜੰਤ ਸਭ ਖੇਲ ਤੇਰਾ, ਕਿਆ ਕੋ ਆਖ ਵਖਾਣਾ ਏ,
ਆਖ ਹੈ ਤਾ ਵੇਖ ਹੈ ਸਭ ਤੂੰ ਹੈ ਜਿਨ ਜਗਤੋ ਪਾਇਆ ਕਹਿ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ ਸਵਰ ਨਰ ਮੁਨ ਜਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਤੁਧ ਪਾਇਕ ਵੇਖ ਪਰ ਸੁਣ ਆਇਆ ਲਭ ਲੋਭ ਅਹੰਕਾਰ ਤੁਕਾ ਸਤਿਗੁਰੂ ਭਲਾ ਪਾਇਆ ਕਹਿ ਨਾਨਕ ਜਿਸ ਨਵਾ ਪੁੱਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ ਭਗਤਾ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾ ਹਕੇਰੀ ਬਿਖ ਮਾਰਗ ਚੱਲਣਾ ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਖੰਨਿਆ ਹੋ ਤਿੱਖੀ ਵੱਲ ਹੋ ਨਿੱਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸੁਮਾਣੀ ਕਹਿ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ ਜੋ ਤੂੰ ਚਲਾਏ ਹੈ ਤਿਵ ਚਲਹਿ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਏ ਹੈ ਤਿਵੈ ਚਲਹਿ ਜਿਨਾ ਮਾਰਗ ਪਾਵ ਹੇ ਕਰ ਕਿਰਪਾ ਜਿਨ ਨਾਮ ਲਾਏ ਹੈ ਸੇ ਹਰ ਹਰ ਸਦਾ ਤਿਆਵ ਹੇ ਜਿਸ ਨਉ ਕਥਾ ਸੁਣਾਏ ਹੈ ਆਪਣੀ ਸੇ ਗੁਰਦੁਆਰਾ ਸੁਖ ਪਾਵ ਹੇ ਕਹਿ ਨਾਨਕ ਸੱਚੇ ਸਾਹਿਬ ਜੋ ਭਾਵੈ ਤਿਵੈ ਚਲਾਵ ਹੇ ਏਹੋ ਸੋਹਿਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ਏਹੋ ਤਿੰਨ ਕੈ ਮਨ ਵਸਿਆ ਜਿਨ ਤੁਰਹੁ ਲਿਖਿਆ ਆਇਆ ਇੱਕ ਫਰਹਿ ਕਨੇਰੇ ਕਰਹਿ ਗੱਲਾਂ ਗੱਲੀ ਕਿਨੈ ਨਾ ਪਾਇਆ ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਾਣਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਓ ਪਵਿੱਤ ਸੰਗਤ ਸਬਾਈਆ ਕਹਿ ਦੇ ਪਵਿੱਤ ਸੁਣ ਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨਾ ਉਪਜੈ ਵੈਣ ਸਹਿਜੈ ਸਹਿਸਾ ਨਾ ਜਾਏ ਨਹਿ ਜਾਏ ਸਹਿਸਾ ਕਿਤੈ ਸੰਜਮ ਰਹੇ ਕਰਮ ਕਮਾਏ ਸਹਿਸਾ ਜੀਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ ਮਨ ਧੋਵ ਹੋ ਸ਼ਬਦ ਲੱਗ ਹੋ ਹਰਿ ਸਿਉ ਰਹੋ ਚਿਤ ਲਾਏ ਕਹਿ ਨਾਨਕ ਗੁਰਪ੍ਰਸਾਦੀ ਸਹਿਜ ਉਪਜਾਇ ਸਹਿਸਾ ਵਿਜਾਇ ਜੀ ਆਹੋ ਮੈਲੇ ਬਾਹਰ ਹੋ ਨਿਰਮਲ ਬਾਹਰ ਹੋ ਨਿਰਮਲ ਜੀ ਆਹੋ ਤਾਂ ਮੈਲੇ ਤਿਨੀ ਜਨਮ ਜੂਐ ਹਾਰਿਆ ਇਹ ਤਿਸ ਨਾ ਵੱਡਾ ਰੋਗ ਲੱਗਾ ਮਰਨ ਮਨ ਹੋਵੇ ਸਾਰਿਆ ਵੇਦਾ ਮਹਿ ਨਾ ਮੁਤਮ ਸੋ ਸੁਣ ਹੈ ਨਾਹੀ ਫਿਰਹਿ ਜੋ ਬੇਤਾਲਿਆ ਕਹਿ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੂਐ ਹਾਰਿਆ ਜੀ ਆਹੋ ਨਿਰਮਲ ਬਾਹਰ ਹੋ ਨਿਰਮਲ ਬਾਹਰ ਹੋ ਤਾਂ ਨਿਰਮਲ ਜੀ ਆਹੋ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜਕੀ ਸੋਏ ਪਹੁੰਚਾ ਨਾਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਿਨੀ ਖਟਿਆ ਭਲੇ ਸੇ ਵਣਜਾਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਹੈ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੈ ਹੋਵੈ ਤਾਂ ਸਨਮੁਖ ਸਿੱਖ ਕੋਈ ਜੀ ਆਹੋ ਰਹਿ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰਾਤਮਾ ਸੁਮਾਲੇ ਆਪ ਛੱਡ ਸਦਾ ਰਹਿ ਪਰਣਾ ਗੁਰ ਬਿਨ ਵਰ ਨ ਜਾਣੈ ਕੋਈ ਕਹਿ ਨਾਨਕ ਸੁਣ ਹੋ ਸੰਤ ਹੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਵੇ ਮੁਖ ਹੋਵੈ ਬਿਨ ਸਤਿਗੁਰ ਮੁਕਤ ਨਾ ਪਾਵੈ ਪਾਵੈ ਮੁਕਤ ਨਾ ਹੋਰ ਥੈ ਕੋਈ ਪੁੱਛੋ ਬਿਬੇਕੀ ਆ ਜਾਏ ਅਨੇਕ ਜੂਨੀ ਭਰਮੇ ਆਵੈ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਵ ਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵ ਹੋ ਸੱਚੀ ਬਾਣੀ ਬਾਣੀ ਤਾਂ ਗਾਵ ਹੋ ਗੁਰੂ ਕੇਰੀ ਬਾਣੀਆ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੈ ਹਿਰਦੈ ਤਨਾ ਸਮਾਣੀ ਪੀਵ ਹੋ ਅੰਮ੍ਰਿਤ ਸਦਾ ਰਹ ਹੋ ਹਰ ਰੰਗ ਜਪੇ ਹੋ ਸਾਰੇ ਗਪਾਣੀ ਕਹਿ ਨਾਨਕ ਸਦਾ ਗਾਵ ਹੋ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬੱਜ ਹੋ ਹੋਰ ਕੱਚੀ ਬਾਣੀ ਕਹਿ ਦੇ ਕੱਚੇ ਸੁਣ ਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰ ਹੈ ਰਸਨਾ ਕਹਿਆ ਕਛੂ ਨਾ ਜਾਣੀ ਚਿਤ ਜਿਨ ਕਾ ਹਿਰ ਲਿਆ ਮਾਇਆ ਬੋਲਣ ਪਏ ਰਵਾਣੀ
ਕਹੈ ਨਾਨਕ ਸਤਿਗੁਰੂ ਬਾਝੋ ਹੋਰ ਕੱਚੀ ਬਾਣੀ, ਗੁਰ ਕਾ ਸਬਦ ਰਤਨ ਹੈ ਹੀਰੇ ਜਿਤ ਜੜਾਓ, ਸਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸਮਾਓ, ਸਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਪਹਾਉ, ਆਪੇ ਹੀਰਾ ਰਤਨ ਆਪੇ ਜਿਸ ਨੋ ਦੇ ਬੁਝਾਏ, ਕਹੈ ਨਾਨਕ ਸਬਦ ਰਤਨ ਹੈ ਹੀਰਾ ਜਿਤ ਜੜਾਓ, ਸਿਵ ਸਕਤ ਆਪ ਪਾਏ ਕਹਿ ਕਰਤਾ ਪੇ ਹੁਕਮ ਵਰਤਾਏ, ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਏ, ਤੋੜੇ ਬੰਧਨ ਹੋਵੈ ਮੁਕਤਾ ਸਬਦ ਮਨ ਵਸਾਏ, ਗੁਰਮੁਖ ਜਿਸ ਨੋ ਆਪ ਕਰੇ ਸੋ ਹੋਵੈ, ਏਕਸ ਸਿਓ ਲਿਵ ਲਾਏ ਕਹਿ ਨਾਨਕ ਆਪ ਕਰਤਾ ਪੇ ਹੁਕਮ ਬੁਝਾਏ, ਸਿਮ੍ਰਿਤ ਸ਼ਾਸਤ੍ਰ ਪੁੰਨ ਪਾਪ ਵਿਚਾਰ ਦੇ, ਤੱਤਾ ਸਾਰ ਨਾ ਜਾਣੀ, ਤੱਤਾ ਸਾਰ ਨਾ ਜਾਣੀ ਗੁਰੂ ਬਾਝੋ, ਤੱਤਾ ਸਾਰ ਨਾ ਜਾਣੀ ਤੇਹ ਗੁਣੀ ਸੰਸਾਰ ਭ੍ਰਮ ਸੁੱਤਾ, ਸੁੱਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ, ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ, ਬੋਲਹਿ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ, ਜਿਸ ਨੋ ਆਂਦਿਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ, ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ ਸੋ ਕਿਉ ਮਨ ਹੋ ਵਿਸਾਰੀ ਹੈ, ਮਨ ਹੋ ਕਿਉ ਵਿਸਾਰੀ ਹੈ ਇਹ ਵਡਦਾਤਾ, ਜੇ ਅਗਨ ਮਹਿ ਆਹਾਰ ਪਹੁੰਚਾਵੇ ਉਸ ਨੋ ਕਿਹੋ ਪੋਹੇ ਨਾ ਸਕੀ, ਜਿਸ ਨੋ ਆਪਣੀ ਲਿਵਲਾਵੇ

Guru.

Hıvat gürü, hıvat gürü, hıvat gürü, hıvat gürü, hıvat.

Guru, ha, guru, ha, guru, ha, guru, ha.

Guru, hua, guru, hua, guru, hua, guru, hua, guru, hua, guru, hua, guru.

Good.

Guru, Guru, Guru, Guru.

Good.

Good.

Good.

Guru,

ਮਹਲਾ ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨੀ ਸਰਬ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫੁਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੁਦੇ ਆਖੇ ਲੱਖ ਕਰੋੜ ਸੱਚੇ ਸਭ ਤਾਣ ਸੱਚੀ ਸਭ ਜੋਰ ਸੱਚੀ ਤੇਰੀ ਸਿਵ ਸੱਚੀ ਸਾਲਾ ਸੱਚੇ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਨ ਸੱਚ ਜੋ ਮਰਜ ਮੈਂ ਸੋ ਕੱਚ ਨਿਕੱਚ ਮਹਿਲਾ।

ਮੁਸਲਮਾਨਾਂ ਸਿਰ ਸਰੀਤ ਪਲ ਪ੍ਰਕਰਮ ਵਿਚਾਰ ਬੰਦੇ ਸੇ ਜੇ ਪਵਾਂ ਵਿੱਚ ਬੰਦੀ ਵੇਖਣ ਕੋ ਦੀਦਾਰ ਹਿੰਦੂ ਸਾਲਾ ਈਸਾਲਾ ਹਨ ਦਰਸ਼ਨ ਰੂਪ ਅਪਾਰ ਤੀਰਥ ਨਾਵੇਂ ਰਚਾ ਪੂਜਾ ਗਰਵਾਸ ਬੈਕਾਰ ਜੋਗੀ ਸੰਤ ਧਿਆਨ ਜਿਤਿਆ ਲੱਖ ਨਾਮ ਕਰਤਾਰ ਸੁਖ ਮੂਰਤ ਨਾਮ ਨਿਰੰਜਨ ਕਾਇਆ ਕਾਇਕਾਰ ਸਤਿਆ ਮਨ ਸੰਤੋਖ ਉਪਜੈ ਦੇਣਾ ਕਹਿ ਵਿਚਾਰ ਦੇ ਦੇ ਮੰਗ ਐਸੇ ਸਗੁਣਾ ਸੁਭ

ਵਾਹਿਗੁਰੂ ਜੀ ਗੁਰ ਕਾ ਦਰਸ਼ਨ ਦੇਖ ਦੇਖ ਜੀਵਾਂ ਗੁਰ ਕੇ ਚਰਨ ਧੋਏ ਧੋਏ ਪੀਵਾਂ ਦਰ ਮਾਦੇ ਠਾਂਡੇ ਦਰਬਾਰ ਤੁਝ ਬਿਨ ਸੁਰਤ ਕਰੈ ਕੋ ਮੇਰੀ ਦਰਸ਼ਨ ਦੀ ਜੈ ਖੋਲ ਕੇ ਵਾਰ ਵਾਹਿਗੁਰੂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰੀ ਸਾਧ ਸੰਗਤ ਜੀਓ, ਗੈਲਰੀ ਹਾਲ ਵਿੱਚ ਸੋ ਭਗਤ ਫਰੀਦ ਬਾਬਾ ਫਰੀਦ ਜੀ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਸੋ ਅਖੰਡ ਪਾਠ ਸਾਹਿਬ ਪਰਸੋਂ ਤੋਂ ਆਰੰਭ ਹਨ। ਸੋ ਹੁਣ ਇਸ ਵਕਤ ਭੋਗ ਪਾਏ ਜਾਣਗੇ, ਜਿਹੜੀਆਂ ਸੰਗਤਾਂ ਭੋਗ ਸਰਵਣ ਕਰ ਸਕਦੀਆਂ ਹਨ ਜ਼ਰੂਰ ਪਹੁੰਚਣਾ ਜੀ, ਬੇਨਤੀ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਹੁਕਮ ਸਦਾ ਭਵਾਈ ਹੈ। ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁਝੈ ਤਾਂ ਹੋਮੈ ਕਹਿ ਨਾ ਕੋਏ। ਗਾਵੈ ਕੋ ਤਾਣ ਹੋਵੈ ਕਿਸੈ ਤਾਣ, ਗਾਵੈ ਕੋ ਦਾਤ ਜਾਣੈ ਨੀ ਸਾਣ, ਗਾਵੈ ਕੋ ਗੁਣ ਵਡਿਆਈ ਆਚਾਰ, ਗਾਵੈ ਕੋ ਵਿਦਿਆ ਵਿਕਰਮ ਵਿਚਾਰ,

ਜੁਗਾ ਜੁਗੰਤਰ ਖਾਹੀ ਖਾਹੇ ਹੁਕਮ ਹੁਕਮ ਚਲਾਏ ਰਾਹੋ ਨਾਨਕ ਵਿਖ ਸਾਹਿਬੇ ਪ੍ਰਵਾਹੋ ਸਾਚਾ ਸਾਹਿਬ ਸੱਚ ਨਾਏ ਭਾਖਿਆ ਭਾਉ ਅਪਾਰ ਆਖ ਹੈ ਮੰਗਹ ਹੈ ਦੇਹ ਦੇ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀ ਹੈ ਜਿਤ ਦਿਸੈ ਦਰਬਾਰ ਮਾਂ ਕੇ ਬੋਲਣ ਬੋਲੀ ਹੈ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਤਨਾਮ ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ ਨਾਨਕੇ ਵਹਿ ਜਾਣੀਆਂ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਨ ਪਾਇਆ ਮਾਨ ਨਾਨਕ ਗਾਵਿਆ ਗੁਣੇ ਨਿਧਾਨ ਗਾਵਿਆ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ

ਧੰਨਵਾਦ। ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ, ਕਿਤੇ ਮੰਗਿਆ ਜੋ ਵਪਾਰ ਕੀਤਾ ਗਣ ਤੁਸੀਂ ਵਿਚਾਰ, ਕਿਤੇ ਖਬ ਟੁੱਟਾ ਵਿਕਾਰ, ਕਿਤੇ ਲੈ ਲੈ ਮੁਕਰ ਪਾਹੇ, ਕਿਤੇ ਮੂਰਖ ਖਾਹੀ ਖਾਏ, ਕਿਤਿਆ ਧੂਪ ਭੂਖ ਸਦ ਮਾਰ, ਏ ਭੇ ਦਾਤ ਤੇਰੀ ਦਾਤ ਤਾਰ ਮੰਦ ਖਲਾਸੀ ਭਾਣਾ ਹੋਏ, ਹੋਰ ਆਖ ਨਾ ਸਕੈ ਕੋਏ।

ਨਾਨਕ ਪਾਤਸ਼ਾਹ ਪਾਤਸ਼ਾਹ ਹੋ ਅਮੁੱਲ ਗੁਣ ਅਮੁੱਲ ਵਾ ਪਾਰ ਅਮੁੱਲ ਵਾ ਪਾਰੀ ਅਮੁੱਲ ਭੰਡਾਰ ਮੁੱਲ ਆਵੈ ਮੁੱਲ ਲੈ ਜਾਹੇ ਅਮੁੱਲ ਭਾਏ ਮੁੱਲ ਸਮਾਏ ਅਮੁੱਲ ਧਰਮ ਮੁੱਲ ਦੀ ਬਾਣ ਅਮੁੱਲ ਤੁਲ ਅਮੁੱਲ ਪ੍ਰਮਾਣ ਅਮੁੱਲ ਬਖਸੀਸ ਅਮੁੱਲ ਨੀਸਾਣ ਅਮੁੱਲ ਕਰਮ ਅਮੁੱਲ ਪ੍ਰਮਾਣ ਅਮੁੱਲ ਅਮੁੱਲ ਆਖਿਆ ਨਾ ਜਾਏ ਆਖ ਆਖ ਰਹਿ ਲਿਵ ਲਾਏ ਆਖੇ ਵੇਦ ਪਾਠ ਪੁਰਾਣ ਆਖੇ ਬੜੇ ਗ੍ਰਹਿ ਵਿਖਿਆਣ ਆਖੇ ਬਰਮੇ ਆਖੇ ਇੰਦ ਆਖੇ ਗੋਪੀਤਾ ਗੋਵਿੰਦ ਅੱਖ ਹੈ ਈਸ਼ਰ ਅੱਖ ਸਿੱਧ ਅੱਖ ਹੈ ਕਿਤ ਕਿਤੇ ਬੁੱਧ ਅੱਖ ਧਨ ਅੱਖ ਦੇਵ ਅੱਖ ਸੁਰ ਨਰ ਮੁਨ ਜਨ ਸੇਵ ਕਿਤੇ ਅੱਖ ਹੈ ਅੱਖਣ ਪਾਏ ਕਿਤੇ ਕਹਿ ਕਹੇ ਉੱਠ ਉੱਠ ਜਾਹੇ ਅਤੇ ਕਿਤੇ ਹੋਰ ਕਰੇ ਤਾਂ ਆਖ ਨਾ ਸਕੇ ਕਈ ਕੇ ਜੇ ਉਡ ਪਾਵੇ ਤੇ ਉਡ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਐ ਸਿਰ ਗਾਵਾਰਾ ਗਾਵਾਰ ਸੋ ਦਰ ਕਿਹਾ ਸੋ ਕਰ ਕਿਹਾ ਜਿਤ ਬਸਨ ਸੰਭਾਲੇ ਵਾਜੇ ਨਾਦ ਅਨੇਕ ਸੰਖਾ ਕਿਤੇ ਵਾਉਣਹਾਰੇ ਕਿਤੇ ਰਾਗ ਭਰੀ ਸਿਉਂ ਕਹੀਆਂ ਕਿਤੇ ਗਾਉਣਹਾਰੇ ਗਾਵੇ ਤੁਹਾਨੂੰ ਕੌਣ ਪਾਣੀ ਬਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿਤਗੁਰਤ ਲਿਖ ਜਾਣਾ ਲਿਖ ਲਿਖ ਧਰਮ ਵਿਚਾਰੇ ਗਾਵੇ ਸਰ ਬਰਮਾ ਦੇਵੀ ਸੌਂ ਸਦਾ ਸਵਾਰੇ ਗਾਵੇ ਇਦਾਸਣ ਬੈਠੇ ਦੇਵਤਿਆਂ ਦਰ ਨਾਲੇ ਗਾਵੇ ਸਿਰ ਸਮਾਧੀ ਅੰਦਰ ਗਾਉਣ ਸਾਧ ਵਿਚਾਰੇ ਗਾਵਨ ਜਗ ਸਕੇ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਿਤ ਪੰਡਿਤ ਕੀਸਰ ਜੁਗ ਜੁਗ ਵੇਦਾ ਨਾਲੇ ਗਾਵੇ ਮੋਹਣੀਆਂ ਮਨਮੋਹਨ ਸੁਰਗਾ ਮੱਛ ਪਿਆਲੇ ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵੇ ਜੋਗ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸੇ ਤੁਧਨੂੰ ਗਾਵੇ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕਿਤੇ ਗਾਉਣ ਸੇ ਮੈਂ ਜਿਤਨੇ ਆਉਣ ਨਾਨਕ ਕਿਆ ਵਿਚਾਰੇ ਸੋਏ ਸੋਏ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜੈਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੋਂ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੇ ਹੁਕਮ ਨ ਕਰਨਾ ਜਾਏ ਸੋ ਪਾਤ ਸਾਹੋ ਸਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰੇ ਵਿਭੂਤ ਖਿੰਥਾ ਕਾਲ ਕੁਵਾਰੀ ਗਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤਾ ਜਗ ਜੀਤ ਆਦੇਸ ਦਿਸਾਇਆ ਦੇਸ ਆਦ ਨੀਲਾ ਨਾਦ ਨਾਥ ਜੁਗ ਜੁਗ ਇੱਕੋ ਵੇਸ ਭੁਗਤ ਗਿਆਨ ਦੈ ਭੰਡਾਰਨ ਕਟਕਟਵਾ ਜੈ ਨਾਦ ਆਪ ਨਾਥ ਨਾਥੀ ਸਭ ਜਾਕੀ ਰਿੱਧ ਸਿੱਧ ਅਵਰਾ ਸਾਧ ਸੰਯੋਗ ਵਿਯੋਗ ਕਰ ਲਾਵੈ ਲਿਖਿਆ ਵੈ ਭਾਗ ਆਦੇਸ ਦਿਸਾਇਆ ਦੇਸ ਆਦ ਅਨੀਲ ਅਨਾਦ ਅਨਾਹਤ ਯੁਗ ਯੁਗ ਏਕੋ ਵੇਸ ਇੱਕ ਅਮਾਈ ਜੁਗਤ ਵਿਆਹ ਤਿਲੇ ਪ੍ਰਮਾਣ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ ਜਿਵਤ ਸੁਭਾਵਤ ਵਿੱਚ ਲਾਵੈ ਜੋ ਹੈ ਪ੍ਰਮਾਣ ਉਹ ਵੇਖਿਆ ਉਹ ਨਾ ਅਨੰਦ ਨਾ ਬਹੁਤਾ ਵਿਡਾਣ ਆਦੇਸ਼ ਦਿਸਾ ਆਦੇਸ ਆਦ ਅਨੀਲ ਅਨਾਦ ਅਨਾਹਤ ਯੁਗ ਯੁਗ ਏਕੋ ਵੇਸ ਆਸਣ ਲੋਏ ਲੋਏ ਭੰਡਾਰ ਜੋ ਖਿਪਾ ਸੋਏ ਕਵਾਰ ਕਰ ਕਰ ਵਿਖ ਸਿਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਦਿਸਾ ਆਦੇਸ਼ ਆਦ ਅਨੀਲ ਅਨਾਦ ਅਨਾਹ

ਸੁਰਤੀ ਗਿਆਨ ਵਿਚਾਰ ਜੋਰ ਨ ਜੁਗਤੀ ਛੁੱਟੇ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨ ਕੋਏ ਰਾਤੀ ਦੁੱਖੀ ਤਿੱਤੀ ਵਾਰ ਪਾਵਣ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਤਿੱਥੇ ਸੁਣ ਪੰਜ ਪ੍ਰਮਾਣ ਨਦਰੀ ਕਰਮ ਪਵੈ ਨਿਸਾਨ ਕੱਚ ਪਕਾਈ ਉੱਥੇ ਪਾਏ ਨਾਨਕ ਗਿਆ ਜਾਪੈ ਜਾਏ ਧਰਮ ਖੰਡਕਾ ਇਹੋ ਧਰਮ ਗਿਆਨ ਖੰਡਕਾ ਆਖਾ ਹੋ ਕਰਮ ਕੀਤੇ ਪਾਉਣ ਪਾਣੀ ਵਸੰਦਰ ਕੀਤੇ ਕਾਨ ਮਹੇਸ ਕੀਤੇ ਬ੍ਰਹਮੇ ਘਾੜਤ ਘੜੀਆ ਰੂਪ ਰੰਗ ਕੇ ਵੇਸ ਕੀਤੀ ਆ ਕਰਮ ਭੂਮੀ ਮੇਰ ਕੀਤੇ ਕੀਤੇ ਧੂਪ ਦੇਸ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿੱਧ ਬੁੱਧ ਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵ ਦਾਨ ਮੁਨ ਕੀਤੇ ਕੀਤੇ ਰਤਨ ਸੰਬੰਧ ਕੀਤੀ ਆ ਖਾਣੀ ਕੀਤੀ ਆ ਬਾਣੀ ਕੀਤੇ ਪਾਤ ਨਰਿੰਦ ਕੀਤੀ ਆ ਸੁਖ ਸੇਵਾ ਕੀਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੇ ਨਾ

ਕਾਲੇ ਹਰਨਾ ਰਾਹ ਤੂੰ ਮਨ ਮੇਰੇ ਦੋਸਾ ਵਿਸਾਰਨਾ ਅੰਗੀਕਾਰ ਕਰੇ ਤੇਰਾ ਅਕਾਲ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸਮਾਮੀ ਸੁਖਮ ਵਿਸਾਰੇ ਕਹੇ ਨਾਨਕ ਮਨ ਮੇਰੇ ਸੁਧਾਰੋ ਹਰਨਾਲੇ ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇ ਸੁਭਾਵੈ ਸਦਾ ਸਿਲਸਿਲਾ ਤੇਰੀ ਨਾਮ ਮਨ ਵਸਾਵੈ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੇ ਨਾਮ ਸੱਚੇ ਸਾਹਿਬ ਕਿਆ ਨਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰ ਹੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁੱਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਵਡਿਆਈਆਂ ਕਹੇ ਨਾਨਕ ਸੁਣ ਸੰਤ ਸਭ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਹੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗਾ ਘਰ ਸੁਭਾਗਿਆ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਦੁੱਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਦੁਰਜਨ ਕੋ ਸੇਨਾ ਮਰ ਕੇ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ ਅਨੰਦ ਸੁਣੋ ਵੱਡ ਭਾਗਿਓ ਸਗਲ ਮਨੋਰਥ

ਧਿਆਇ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰਗੋਬਿੰਦ ਨਾਉ ਸਿਮਰਾਉ ਸ੍ਰੀ ਹਰ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ ਤੇ ਬਹਾਦਰ ਸਿਮਰੀ ਹੈ ਕਰਨਉ ਨਿਧਾ ਵਿਧਾਇ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਦਸੋਂ ਹੀ ਪਾਤਸ਼ਾਹੀਆਂ ਦੇ ਆਤਮਿਕ ਸਵਰੂਪ ਗੁਰਤਾ ਗੱਦੀ ਦੇ ਮਾਲਕ ਚਬਰ ਛਤਰ ਤਖ ਦੇ ਮਾਲਕ ਹਾਜ਼ਰਾ ਹਜੂਰ ਸਰਬ ਕਲਾ ਪਾਤੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਜੀ ਕਾ ਧਿਆਨ ਧਰਕੇ ਬੋਲੋ ਜੀ ਸਤਿਗੁਰਾਂ ਦੇ ਸਾਜੇ ਨਿਵਾਜੇ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹ ਦੇਖ ਕੇ ਅਣਡਿੱਠ ਕੀਤਾ ਤਿੰਨਾਂ ਪਿਆਰਿਆਂ ਪਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਿਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿੱਧਕ ਤੇ ਸਾਂ ਸਵਾਸਾਂ ਨਾਲ ਨਿਭਾਹਿਆ ਅਸਹ ਤੇ ਅਕਹਿ ਕਸ ਪਸਾਰਦੇ ਹੋਏ ਸ਼ਹੀਦ ਹੋ ਗਏ ਤਿੰਨਾਂ ਸਮੂਹ ਪੁਰਾਤਨ ਅਤੇ ਵਰਤਮਾਨ ਸਮੇਂ ਦੇ ਸ਼ਹੀਦ ਸਿੰਘ ਸਿੰਘਣੀਆਂ ਪਚੰਗੀਆਂ ਪਚੰਗਣਾਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੇ ਦਰਸ਼ਨ ਦੀਦਾਰ ਜੀ ਕਾ ਧਿਆਨ ਧਰ ਬੋਲੋ ਜੀ ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿੱਤਾ ਵੈ ਚਿੱਤਾਮਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਾਂ ਰਚਿਆ ਰਿਆਏ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਪੂੰਗੇ ਜੋਗੋ ਜੋਗਾ ਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਬਖਸ਼ੋ ਮਤ ਪਾਦਾ ਰੱਖ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਹੀ ਦਾ ਤਾਰ ਜੀਓ ਆਦਿ ਸ੍ਰੀ ਨਨਕਾਣਾ ਸਾਹਿਬ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਇਹਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਚਰਨ ਕਮਲਾਂ ਵਿੱਚ ਅਰਦਾਸ ਬੇਨਤੀ ਜੋਦੜੀ ਆਪ ਜੀ ਦੇ ਦਰ ਘਰ ਦੇ ਪ੍ਰੀਤਵਾਨ ਭਾਈ ਪ੍ਰੀਤਪਾਲ ਸਿੰਘ ਜੀ ਸੰਘਾ ਸਮੂਹ ਸੰਘਾ ਪਰਿਵਾਰ ਵੱਲੋਂ ਸੱਚੇ ਪਾਤਸ਼ਾਹ ਜੀਓ ਭਗਤ ਜਨ ਬਾਬਾ ਫਰੀਦ ਜੀ ਤਿੰਨ ਧੰਨ ਜਣੇ ਦੀ ਮਾਓ ਆਏ ਸਫਲ ਬਾਬਾ ਫਰੀਦ ਜੀ ਦੇ ਜਨਮ ਦਿਹਾੜਿਆਂ ਨੂੰ ਮਨਾਉਂਦਿਆਂ ਹੋਇਆਂ ਇਹਨਾਂ ਖੁਸ਼ੀਆਂ ਵਿੱਚ ਪਰਸੋਂ ਰੋਜ਼ ਤੋਂ ਆਪ ਜੀ ਦੀ ਰੱਬੀ ਬਾਣੀ ਦੇ ਸ਼੍ਰੀ ਅਖੰਡ ਜਾਪ ਪ੍ਰਕਾਸ਼ ਕਰਵਾਏ ਗਏ ਸਨ ਇਸ ਵੇਲੇ ਸਤਿਗੁਰੂ ਮਹਾਰਾਜ ਜੀ ਉਹ ਬਾਣੀ ਦੇ ਅਖੰਡ ਜਾਪ ਆਤਮ ਮਧਵੰਤ ਸੰਪੂਰਨ ਭੋਗ ਪਾਏ ਗਏ ਹਨ ਆਪ ਜੀ ਕੇ ਹਜ਼ੂਰ ਸੱਜ ਕੇ ਸਮੂਹ ਗ੍ਰੰਥੀ ਸਿੰਘਾਂ ਸੇਵਾਦਾਰਾਂ ਤੋਂ ਬਾਣੀ ਦੇ ਅਖੰਡ ਜਾਪ ਕਰਦੇ ਹਾਂ ਜ਼ਰੂਰ ਵਿਚਰਦਿਆਂ ਹੋਈਆਂ ਅੱਖਰ ਲੱਗ ਤੋਂ ਵਾਧਾ ਘਾਟਾ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਮੁਆਫੀ ਬਖਸ਼ਣੀ ਅੱਗੇ ਤੋਂ ਸੁਮਤ ਬਖਸ਼ਣੀ ਸੁੱਧ ਸਪਾਸ਼ਟ ਪੈ ਭਾਵਨੀ ਸਮੇਤ ਗੁਰਬਾਣੀ ਪੜ੍ਹਨ ਦਾ ਬਲ ਉਦਮ ਬਖਸ਼ਣਾ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਉਸ ਨੂੰ ਸੰਘਾ ਪਰਿਵਾਰ ਵੱਲੋਂ ਪਰਸੋਂ ਰੋਜ਼ ਤੋਂ ਲੈ ਕੇ ਹੁਣ ਤੱਕ ਤਨ ਮਨ ਧਨ ਕਰਕੇ ਬੇਅੰਤ ਤਰ੍ਹਾਂ ਦੀਆਂ ਸੇਵਾਵਾਂ ਆਪ ਜੀ ਦੇ ਦਰ ਘਰ ਵਿੱਚ ਕੀਤੀਆਂ ਗਈਆਂ ਹਨ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀ ਭੋਗ ਦੀ ਖੁਸ਼ੀ ਨੂੰ ਮੁੱਖ ਰੱਖਦਿਆਂ ਹੋਇਆਂ ਆਪ ਨੂੰ ਸੁੰਦਰ ਪੁਸ਼ਾਕੇ ਭੇਟ ਕੀਤੇ ਗਏ
ਬੇਅੰਤ ਦਰਸ਼ਨੀ ਭੇਟਾ ਮਾਇਆ ਹਾਜ਼ਰ ਕਰਦੇ ਹਨ। ਸੇਵਕ ਪਰਿਵਾਰ ਦੀਆਂ ਕੀਤੀਆਂ ਸੇਵਾਵਾਂ ਆਪ ਜੀ ਨੇ ਆਪਣੇ ਦਰ 'ਤੇ ਪ੍ਰਵਾਨ ਕਰਨੀਆਂ। ਪਰਿਵਾਰ ਵਿੱਚ ਸੁੱਖ ਸ਼ਾਂਤੀ, ਨਾਮਦਾਨ, ਚੜ੍ਹਦੀਆਂ ਕਲਾ ਦੀਆਂ ਦਾਤਾਂ ਪ੍ਰਦਾਨ ਕਰਨੀਆਂ, ਨੇਕ ਕਮਾਈਆਂ ਵਿੱਚ ਵਾਧੇ ਪਾਉਣੇ, ਕਾਰੋਬਾਰਾਂ ਵਿੱਚ ਤਰੱਕੀਆਂ ਬਖਸ਼ਿਸ਼ ਕਰਨੀਆਂ ਜੀਓ। ਕਿਰਪਾ ਕਰਨੀ ਸਮੂਹ ਸੰਗਤਾਂ ਨੂੰ, ਸੇਵਕ ਪਰਿਵਾਰ ਨੂੰ, ਮਹਾਂਪੁਰਖਾਂ ਦੇ, ਬਾਬਾ ਜੀ ਦੇ, ਭਗਤ ਜਨਾਂ ਜੀ ਦੇ ਦਿੱਤੇ ਹੋਏ ਉਪਦੇਸ਼ਾਂ, ਪਾਏ ਹੋਏ ਪੂਰਨਿਆਂ 'ਤੇ ਚੱਲਣ ਦਾ ਬਲ ਉਦਮ ਬਖਸ਼ਣਾ ਜੀਓ। ਅੰਗ ਸੰਗ ਸਹਾਈ ਹੋਣਾ, ਸਰਬੱਤ ਸਾਹ ਸੰਗ ਦੀ ਹਾਜ਼ਰੀ ਦਰ ਤਿਲ ਪੁਰ ਭੇਟਾਵਾਂ ਪ੍ਰਵਾਨ ਕਰਨੀਆਂ। ਸਰਬੱਤ ਦਾ ਕਦਮ ਕਦਮ ਚੱਲਿਆ ਲੇਖੇ ਲਾਉਣਾ, ਦਰੋਂ ਘਰੋਂ ਗੁਰਸਿੱਖੀ ਸਿੱਧ ਭਰੋਸਾ ਨਾਮਦਾਨ ਚਰਨ ਕਮਲਾਂ ਦੀ ਪ੍ਰੀਤ ਬਖਸ਼ਿਸ਼ ਕਰਕੇ ਨਿਵਾਜਣਾ। ਹਜ਼ੂਰ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਦੀ ਖੁਸ਼ੀ ਨੂੰ ਮੁੱਖ ਰੱਖਦਿਆਂ ਹੋਇਆਂ ਸੇਵਕ ਪਰਿਵਾਰ ਵੱਲੋਂ ਖਜ਼ਾਨਿਆਂ ਭੰਡਾਰੇ ਅੰਮ੍ਰਿਤਮਈ ਕੜਾ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰ, 6 ਪੌੜੀਆਂ ਆਨੰਦ ਸਾਹਿਬ ਜੀ ਦੇ ਪਾਠ ਦੀ ਅਰਦਾਸ ਹੋਈਆਂ, ਸੂਖਮ ਭੁੱਲਾਂ ਦੀ ਮਾਫ਼ੀ ਕਰੀ ਪਾਕ ਸਾਲ ਸੋਚ ਪਵਿੱਤਰਾ, ਹੁਣ ਲਾਭ ਹੋ ਭੋਗ ਹਰ ਰਾਏ, ਸੀਤ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੇ, ਜੋ ਛੱਡੇ ਵਾਹਿਗੁਰੂ ਵਾਹਿਗੁਰੂ ਨਾਮ ਜਪ, ਪਾਵਨ ਸ੍ਰੀ ਹੁਕਮਨਾਮੇ ਬਖਸ਼ਿਸ਼ ਕਰਕੇ ਸਾਧ ਸੰਗਤ ਨੂੰ ਕਿਰਤਾਰਥ ਕਰੋ ਜੀ। ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਮਨ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭੰਗ ਸਰਬੱਤ ਦਾ

कॉल दिया साथ।

ਨਾਲ ਖਾਜਰਾ

0: ਤੇ
1: ਸੋਰਠ ਮਹੱਲਾ ਪੰਜਵਾਂ ਕਰ ਸਨਾਨ ਸਿਮਰ ਪ੍ਰਭ ਆਪਣਾ ਮੰਤਨ ਪੈ ਅਰੋਗਾ ਕੋਟ ਬਿਗਨ ਲਾਥੇ ਪ੍ਰਭ ਸਰਨਾ ਪ੍ਰਗਟੇ ਪਲੇ ਸੰਜੋਗਾ ਪ੍ਰਭ ਬਾਣੀ ਸਬਦ ਸੁਪਾਖਿਆ ਗਾਵੋ ਸੁਣੋ ਪੜੋ ਨਿਤ ਪਾਈ।

0: ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਹੈ ਬੱਚਿਆਂ ਦਾ। ਅਸੀਂ ਅਸੈਂਬਲੀ ਸੇਵਾ ਹਰ ਕਲਾਸ ਦੀ ਡਿਊਟੀ ਪਹਿਲੇ ਸਕੈਜੂਲ ਬਣਾ ਕੇ ਸਾਲ ਦਾ ਦੇ ਦਈਦਾ ਹੈ। ਹਰ ਕਲਾਸ ਦੀ ਦੋ ਵਾਰੀ ਆਉਂਦੀ ਹੈ, ਜਿਵੇਂ ਬੱਚੇ ਲੰਗਰ ਹਾਲ ਸੇਵਾ ਕਰਦੇ ਨੇ ਜਾ ਕੇ, ਉਹਨਾਂ ਦੀ ਵਾਰੀ ਸਾਲ ਦੋ ਵਾਰੀ ਆਉਂਦੀ। ਇਸੇ ਤਰ੍ਹਾਂ ਜੋ ਅਸੈਂਬਲੀ ਦੀ ਵੀ ਸੇਵਾ ਹੈ, ਇਸ ਦੀ ਵੀ ਵਾਰੀ ਹਰ ਕਲਾਸ ਦੀ ਦੋ ਵਾਰੀ ਆਉਂਦੀ ਹੈ। ਤਾਂ ਅਸੀਂ ਉਹਨਾਂ ਟੀਚਰ ਸਾਹਿਬਾਂ ਦੇ ਧੰਨਵਾਦੀ ਹਾਂ ਜਿਹੜੇ ਬੱਚਿਆਂ ਨੂੰ ਉਸ ਕੈਦੇ ਦੇ ਮੁਤਾਬਕ ਇੱਥੇ ਲੈ ਕੇ ਆਉਂਦੇ ਨੇ ਅਤੇ ਸੰਗਤ ਦੇ ਸਨਮੁੱਖ ਸਿਮਰਨ ਕਰਦੇ ਹਨ, ਸ਼ਬਦ ਪੜ੍ਹਦੇ ਹਨ। ਤੋ ਉਹਨਾਂ ਟੀਚਰ ਦਾ ਬਹੁਤ ਬਹੁਤ ਧੰਨਵਾਦ ਹੈ। ਅਤੇ ਬਾਕੀ ਟੀਚਰ ਸਾਹਿਬਾਂ ਨੂੰ ਵੀ ਬੇਨਤੀ ਹੈ ਕਿ ਜਿਹਨਾਂ ਕਲਾਸਾਂ ਦੇ ਉਹ ਤਿਆਰੀ ਨਹੀਂ ਕਰਵਾ ਸਕਦੇ ਕਈ ਵਾਰੀ, ਤਾਂ ਉਹਨਾਂ ਨੂੰ ਬੇਨਤੀ ਹੈ ਕਿ ਉਹ ਸਕੈਜੂਲ ਆਪ ਮਿਸ ਨਾ ਕਰਿਆ ਕਰੋ ਅਤੇ ਬੱਚਿਆਂ ਨੂੰ ਜੋ ਸਕੈਜੂਲ ਬਣਿਆ ਉਸ ਦੇ ਮੁਤਾਬਕ ਅਸੈਂਬਲੀ ਸੇਵਾ ਲਈ ਆਪ ਜ਼ਰੂਰ ਲੈ ਕੇ ਹਾਜ਼ਰ ਹੋਇਆ ਕਰੋ। ਇਹਨਾਂ ਬੱਚਿਆਂ ਨੂੰ ਸਟੇਜ 'ਤੇ ਬੈਠਣ ਦਾ ਜੋ ਸਮਾਂ ਅਵਸਰ ਮਿਲਦਾ ਹੈ, ਓਪਰਚੁਨਿਟੀ ਮਿਲਦੀ ਹੈ, ਸਤਿਗੁਰਾਂ ਦੀ ਬਖਸ਼ਿਸ਼ ਪ੍ਰਾਪਤ ਹੁੰਦੀ ਹੈ। ਤਾਂ ਇਹ ਆਪਾਂ ਇਹ ਆਪਣੇ ਐਫਰਟਸ ਆਪਾਂ ਕੋਸ਼ਿਸ਼ ਜਾਰੀ ਰੱਖਣੀ ਹੈ। ਤੋ ਇੱਕ ਦੋ ਬੇਨਤੀਆਂ ਹਨ। ਜੋ 17 ਅਕਤੂਬਰ ਨੂੰ ਆਪਾਂ ਗੁਰੂ ਰਾਮਦਾਸ ਜੀ ਦਾ ਗੁਰਪੁਰਬ ਆ ਰਿਹਾ ਹੈ, ਉਸ ਲਈ ਆਪਾਂ ਕੀਰਤਨ ਦਰਬਾਰ ਬੱਚਿਆਂ ਵੱਲੋਂ ਰੱਖਿਆ ਹੈ। ਉਸ ਦੇ ਵਿੱਚ ਬਾਕੀ ਸਕੂਲਾਂ ਦੇ ਬੱਚੇ ਵੀ ਪਾਰਟੀਸਪੇਟ ਕਰਨਗੇ। ਤੋ ਸਾਰੇ ਮਾਪਿਆਂ ਨੂੰ ਬੇਨਤੀ ਹੈ ਕਿ ਆਪਾਂ ਵੱਧ ਚੜ੍ਹ ਕੇ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਲਈਏ, ਬੱਚਿਆਂ ਦੀ ਹੌਸਲਾ ਅਫਜਾਈ ਕਰੀਏ। ਜੋ ਸਮਾਂ ਹੈ ਸ਼ਨੀਵਾਰ ਨੂੰ ਉਹ 1:30 ਵਜੇ ਤੋਂ 4:30 ਵਜੇ ਹੋਵੇਗਾ। ਤੋ 3 ਘੰਟੇ ਨਿਰੋਲ ਬੱਚੇ ਕੀਰਤਨ ਕਰਨਗੇ। ਤੋ ਆਪ ਸਾਰਿਆਂ ਨੇ ਹਾਜ਼ਰੀ ਭਰਨੀ ਹੈ, ਬੱਚਿਆਂ ਨੂੰ ਆਪਾਂ ਹੌਸਲਾ ਦੇਣਾ ਹੈ ਹਾਜ਼ਰੀ ਭਰ ਕੇ, ਅਤੇ ਆਪ ਜੀ ਨੇ ਬੇਨਤੀ ਪ੍ਰਵਾਨ ਕਰਨੀ। ਦੂਸਰਾ ਜੋ ਆਪਣਾ ਜਪਜੀ ਸਾਹਿਬ ਦਾ ਸ਼ੁੱਧ ਉਚਾਰਨ ਅਤੇ ਕੰਠ ਮੁਕਾਬਲਾ ਜੋ ਹੈ ਉਹ ਵੀ ਆਪਾਂ ਪੇਪਰ ਸਰ ਦਿੱਤੇ ਹਨ। ਬੱਚਿਆਂ ਨੂੰ ਕੰਪੀਟੀਸ਼ਨ ਲਈ ਪੌੜੀਆਂ ਦੀ ਵੰਡ ਕੀਤੀ ਹੋਈ ਹੈ ਅਤੇ ਉਹ ਨਵੰਬਰ ਵਿੱਚ ਹੋਵੇਗਾ। ਅਤੇ ਉਸ ਲਈ ਬੇਨਤੀ ਹੈ ਮਾਪਿਆਂ ਨੂੰ ਕਿ ਬੱਚਿਆਂ ਨੂੰ ਆਪ ਥੋੜ੍ਹਾ ਸਮਾਂ ਦੇ ਕੇ ਰੋਜ਼ ਉਹਨਾਂ ਨੂੰ ਉਸ ਦਾ ਸ਼ੁੱਧ ਉਚਾਰਨ ਜਪਜੀ ਸਾਹਿਬ ਦੀ ਪੌੜੀਆਂ ਦਾ ਅਤੇ ਕੰਠ ਆਪ ਜੀ ਨੇ ਕਰਵਾਉਣਾ ਹੈ। ਅਤੇ ਉਸਦੇ ਜੋ ਲਿੰਕ ਹਨ 5-5 ਪੌੜੀਆਂ ਦੇ, ਤਕਰੀਬਨ 8 ਲਿੰਕ ਅਸੀਂ ਯੂਟਿਊਬ ਦੇ ਭੇਜੇ ਹਨ, ਜਿੱਥੇ ਪਹਿਲਾਂ ਇੱਕ ਫਾਦਰ ਬੋਲਦਾ ਹੈ, ਪਿੱਛੇ ਫਿਰ ਬੱਚਾ ਉਸਨੂੰ ਰਿਪੀਟ ਕਰਦਾ ਹੈ ਉਸ ਸ਼ੁੱਧ ਉਚਾਰਨ ਸਿੱਖਣ ਵਾਸਤੇ। ਬਹੁਤ ਕਾਫੀ ਵਧੀਆ ਰਿਸੋਰਸ ਹੈ, ਉਸ ਰਾਹੀਂ ਬੱਚੇ ਉਸਦਾ ਸ਼ੁੱਧ ਉਚਾਰਨ ਕਰਨਾ ਕਰੈਕਟਲੀ ਸਿੱਖ ਸਕਦੇ ਹਨ। ਤੋ ਆਪ ਜੀ ਨੇ ਇਹ ਥੋੜ੍ਹਾ ਸਮਾਂ ਬੱਚਿਆਂ ਨੂੰ ਘਰ ਜ਼ਰੂਰ ਦੇਣਾ ਹੈ। ਤੋ ਤੀਸਰਾ ਆਪਾਂ ਇੱਕ ਪ੍ਰੋਗਰਾਮ, ਸਾਡੀ ਟੀਚਰ ਦੀ ਮੀਟਿੰਗ ਹੋਈ ਸੀ 2 ਹਫ਼ਤੇ ਪਹਿਲਾਂ, ਉਸ ਵਿੱਚ ਕਈ ਚੀਜ਼ਾਂ ਡਿਸਾਈਡ ਹੋਈਆਂ ਸਨ ਅਤੇ ਉਹਨਾਂ ਵਿੱਚੋਂ ਇੱਕ ਇਹ ਸੀ ਕਿ ਆਪਾਂ ਹਰ ਮਹੀਨੇ ਸਟੂਡੈਂਟ ਆਫ ਦੀ ਮੰਥ ਆਪਾਂ ਕੱਢਿਆ ਕਰੀਏ, ਅਤੇ ਜਿਹੜਾ ਬੱਚਿਆਂ ਦਾ ਉਸ ਕ੍ਰਾਈਟੀਰੀਆ ਆਪਾਂ ਬਣਾਇਆ ਹੈ ਜਿਸ ਦੇ ਵਿੱਚ ਬੱਚਿਆਂ ਦੀ ਅਸੈਂਬਲੀ ਦੀ ਅਟੈਂਡੈਂਸ ਹੈ ਜਿਹਦੇ 25 ਪੁਆਇੰਟ ਹਨ, ਫਿਰ ਬੱਚਿਆਂ ਦਾ ਕਲਾਸ ਦਾ ਬਿਹੇਵੀਅਰ ਹੈ ਉਸਦੇ ਪੁਆਇੰਟ ਹਨ, ਫਿਰ ਉਸ ਤੋਂ ਹੋਮਵਰਕ ਜੋ ਟੀਚਰ ਸਾਹਿਬਾਨ ਦਿੰਦੇ ਹਨ ਉਹ ਬੱਚੇ ਰੈਗੂਲਰਲੀ ਕਿੰਨਾ ਕਰਕੇ ਆਉਂਦੇ ਹਨ ਉਸਦੇ ਨੰਬਰ ਹਨ। ਇਸ ਕਰਕੇ ਟੋਟਲ ਆਪਾਂ 100 ਪੁਆਇੰਟ ਆਪਾਂ ਕ੍ਰੀਏਟ ਕੀਤੇ ਹਨ। ਤੋ ਇਸ ਅਕਤੂਬਰ ਤੋਂ ਉਹ ਸ਼ੁਰੂ ਹੋਏਗਾ ਅਤੇ ਉਸਦੀ ਸਕੋਰਿੰਗ ਟੀਚਰ ਸਾਹਿਬਾਨ ਹਰ ਸੰਡੇ ਕਰਿਆ ਕਰਨਗੇ। ਤਾਂ ਜੋ ਅਗਲਾ ਮਹੀਨਾ ਹੋਏਗਾ ਨਵੰਬਰ ਦਾ, ਉਸ ਦੇ ਵਿੱਚ ਆਪਾਂ ਜਿੰਨੇ ਵੀ ਬੱਚੇ ਸਟੂਡੈਂਟ ਦੇ ਮੰਥ ਆਉਣਗੇ ਉਹਨਾਂ ਦੇ ਨਾਂ ਆਪਾਂ ਅਸੈਂਬਲੀ 'ਚ ਅਨਾਊਂਸ ਵੀ ਕਰਾਂਗੇ। ਤਾਂ ਲੰਗਰ ਹਾਲ ਦੇ ਵਿੱਚ ਉਹਨਾਂ ਦੇ ਨਾਂ ਆਪ ਲਿਖ ਕੇ ਜੋ ਸਰ ਸਕੂਲ ਬੋਰਡ ਹੈ ਉਸਦੇ ਵੀ ਉੱਥੇ ਆਪਾਂ ਲਾਵਾਂਗੇ। ਤਾਂ ਹਰ ਕਲਾਸ ਦੇ ਵਿੱਚ ਵੀ ਉਹਨਾਂ ਦਾ ਜੋ ਸਟੂਡੈਂਟ ਦੀ ਮੰਥ ਹੈ ਉਹਨਾਂ ਦਾ ਨਾਂ ਪੱਕਾ ਉੱਥੇ 1 ਮਹੀਨਾ ਰਿਹਾ ਕਰੇਗਾ। ਅਤੇ ਆਪ ਜੀ ਨੇ ਪੇਰੈਂਟਸ ਨੂੰ ਬੇਨਤੀ ਹੈ ਕਿ ਬੱਚਿਆਂ ਨੂੰ ਸਮੇਂ ਸਿਰ ਲੈ ਕੇ ਆਓ ਅਤੇ ਉਹਨਾਂ ਦਾ ਹੋਮਵਰਕ ਹੈ ਉਹ ਆਪ ਸਮੇਂ ਸਿਰ ਕਰਵਾਓ ਅਤੇ ਬੱਚਿਆਂ ਦਾ ਬਿਹੇਵੀਅਰ ਆਪਾਂ ਹੋਰ ਇੰਪਰੂਵ ਕਰੀਏ, ਲਰਨਿੰਗ ਉਹਨਾਂ ਦੀ ਹੋਰ ਬੈਟਰ ਹੋਵੇ, ਇਸ ਲਈ ਆਪਾਂ ਸਾਰਿਆਂ ਨੇ ਰਲ ਮਿਲ ਕੇ ਇਹ ਉਪਰਾਲਾ ਕਰਨਾ ਹੈ। ਤੋ ਇਸ ਦੇ ਵਿੱਚ ਆਪ ਜੀ ਦਾ ਵੀ ਯੋਗਦਾਨ ਬਹੁਤ ਜ਼ਰੂਰੀ ਹੈ, ਇਹ ਆਪ ਜੀ ਨੇ ਬੇਨਤੀ ਪ੍ਰਵਾਨ ਕਰਨੀ। ਤੋ ਇਸ ਦੇ ਨਾਲ ਹੀ ਅਸੈਂਬਲੀ ਦੀ ਸਮਾਪਤੀ ਹੈ। ਆਓ ਫਤਿਹ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਰਾਜ ਰਾਜ ਜ਼ਰੂਰ ਸਰਵ ਕਲਾ ਭਰਪੂਰ ਚੌਰ ਤਾਸ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀਰੀ ਵੇ ਚਮਕ ਵੇਲੇ ਤੋਂ ਜੁੜ ਬੱਠੀ ਸਾਧ ਸੰਗ ਜੀ ਗੁਰ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਜਾਪਤਾ ਫਰੀਦਵਾਨ ਰਮਤਾ ਹੁਣ ਜਾ ਰਹੇ ਨੇ। ਸਭ ਤੋਂ ਪਹਿਲਾਂ ਸੂ ਸੰਗਤਾਂ ਨੂੰ ਬਾਬਾ ਫਰੀਦ ਦੇ ਜਨਮ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ। ਉਸ ਤੋਂ ਬਾਅਦ ਜੋ ਸਾਡੇ ਕੌਮ ਦੀ ਸ਼ਹੀਦ ਸੁਖਦੀਪ ਸਿੰਘ ਸੁੱਖਾ ਰਜਿੰਦਰ ਸਿੰਘ ਜਿੰਦਾ ਜਿਨ੍ਹਾਂ ਨੂੰ 9 ਅਕਤੂਬਰ 1992 ਨੂੰ ਪੁਣੇ ਦੀ ਜੇਲ੍ਹ ਵਿੱਚ ਫਾਂਸੀ ਦਿੱਤੀ ਗਈ ਸੀ, ਜਿਨ੍ਹਾਂ ਨੇ ਦਰਬਾਰ ਸਾਹਿਬ ਦੇ ਬੇਅਦਬੀ ਦੇ ਬਦਲਾ ਲੈਣ ਦੀ ਖਾਤਰ ਜਨਰਲ ਵੈਦਿਆਂ ਨੂੰ ਚੱਕ ਕੇ ਸੋਧਾ ਲਾਇਆ ਅਤੇ ਕੌਮ ਦੀ ਡਿੱਗੀ ਹੋਈ ਇੱਜ਼ਤ ਪਾਤ ਨੂੰ ਰੱਖਣ ਦੀ ਖਾਤਰ ਹੱਸ ਹੱਸ ਕੇ ਸ਼ਹੀਦੀਆਂ ਪਾ ਗਿਆ, ਫਾਂਸੀ ਦੇ ਰੱਸੇ ਨੂੰ ਚੁੰਮਿਆ। ਅੱਜ ਦੇ ਸਮਾਗਮ ਧੰਨ ਧੰਨ ਬਾਬਾ ਫਰੀਦ ਸਿੰਘ ਜੀ ਦੇ ਬਾਬਾ ਫਰੀਦ ਜੀ ਦੇ ਜਨਮ ਦਿਹਾੜੇ ਅਤੇ ਸੁੱਖੇ ਜਿੰਦੇ ਦੀ ਸ਼ਹੀਦੀ ਨੂੰ ਸਮਰਪਿਤ ਨੇ, ਜਿਨ੍ਹਾਂ ਨੇ ਕੌਮ ਦੀ ਖਾਤਰ ਸ਼ਹੀਦੀ ਪਾਈ। ਜੋ ਆਉਣ ਵਾਲੇ ਪ੍ਰੋਗਰਾਮ ਨੇ ਗੁਰੂ ਘਰ ਦੇ ਵਿੱਚ, ਬੁੱਧਵਾਰ ਨੂੰ ਅਖੰਡ ਕੀਰਤਨ ਜਥਿਆਂ ਵੱਲੋਂ 6 ਵਜੇ ਤੋਂ ਲੈ ਕੇ 10 ਵਜੇ ਤੱਕ ਕੀਰਤਨ ਦਰਬਾਰ ਕੀਤਾ ਜਾ ਰਿਹਾ। ਸੂ ਸੰਗਤਾਂ ਨੂੰ ਬੇਨਤੀ ਹੈ ਵੱਧ ਚੜ੍ਹ ਕੇ ਪਹੁੰਚ ਕੇ ਆਪਾਂ ਹਾਜ਼ਰੀਆਂ ਲਵਾਈਏ। ਉਸ ਤੋਂ ਬਾਅਦ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਆਗਮਨ ਗੁਰਪੁਰਬ ਦੇ ਸੰਬੰਧ ਵਿੱਚ 16 ਤਰੀਕ ਨੂੰ ਅਖੰਡ ਪਾਠ ਸਾਹਿਬ ਆਰੰਭ ਹੋਣਗੇ, 18 ਤਰੀਕ ਨੂੰ ਭੋਗ ਪੈਣਗੇ। ਇਹ ਹਰ ਸਾਲ ਦੀ ਤਰ੍ਹਾਂ ਗੁਰੂ ਰਾਮਦਾਸ ਐਸੋਸੀਏਸ਼ਨ ਵੀਰਾਂ ਵੱਲੋਂ ਸੇਵਾ ਕਰਵਾਈ ਜਾ ਰਹੀ ਹੈ। ਉਹਨਾਂ ਦਾ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ। ਜੋ ਕੀਰਤਨ ਸਮਾਗਮ ਹੈ, ਗੁਰਮਤ ਸਮਾਗਮ ਹੈ, 15 ਤਰੀਕ ਤੋਂ ਆਰੰਭ ਹੋਣ ਜਾ ਰਹੇ ਨੇ। ਅਖੰਡ ਪਾਠ ਸਾਹਿਬ 16 ਨੂੰ ਖੁੱਲ੍ਹਣਗੇ, ਪਰ 15 ਤਰੀਕ ਨੂੰ ਸਾਡੇ ਕੋਲ ਸ਼੍ਰੀਨਗਰ ਵਾਲਾ ਜੱਥਾ ਹੋਰ ਜੱਥੇ ਸਾਡੇ ਕੋਲ ਪਹੁੰਚ ਰਹੇ ਨੇ। ਅਤੇ ਸੰਗਤਾਂ ਨੂੰ ਬੇਨਤੀ ਹੈ ਵੀ ਆਪਾਂ ਵੀਰਵਾਰ ਤੋਂ ਹੀ ਇਹ ਜੋ ਸਮਾਗਮ ਸ਼ੁਰੂ ਹੋ ਜਾਣੇ ਆ, ਵੱਧ ਚੜ੍ਹ ਕੇ ਗੁਰੂ ਘਰ ਪਹੁੰਚ ਕੇ ਆਪਾਂ ਹਾਜ਼ਰੀਆਂ ਲਵਾਈਏ। ਬਾਕੀ ਆਉਣ ਵਾਲੇ ਸੰਡੇ ਨੂੰ ਮੂਹਰੇ ਆਪਣੇ ਜੋ ਹਰ ਸਾਲ ਦੀ ਤਰ੍ਹਾਂ ਨਵੇਂ ਸਾਲ 'ਤੇ ਹੋਰ ਆਪਣੇ ਪ੍ਰੋਗਰਾਮਾਂ 'ਤੇ ਸਾਨੂੰ ਜੋ ਵਲੰਟੀਅਰਾਂ ਦੀ ਲੋੜ ਹੁੰਦੀ ਆ, ਵਲੰਟੀਅਰਾਂ ਦੀ ਲੋੜ ਆ ਪਾਰਕਿੰਗ ਦੇ ਵਿੱਚ। ਮੈਂ ਆਲਮੋਸਟ 2-3 ਮਹੀਨਿਆਂ ਤੋਂ ਅਨਾਊਂਸਮੈਂਟ ਕਰ ਰਿਹਾ, ਪਰ ਹਾਲੇ ਤੱਕਰ ਵੀ 1 ਬੰਦੇ ਦਾ ਨਾਂ ਨਹੀਂ ਸਾਡੇ ਕੋਲ ਆਇਆ ਵੀ ਅਸੀਂ ਗੁਰੂ ਘਰ ਸਮਾਵਾਂ ਕਰੀਏ। ਜਦ ਕਮੇਟੀਆਂ ਬਣਦੀਆਂ ਨੇ ਉਦੋਂ ਬਹੁਤ ਵੱਧ ਚੜ੍ਹ ਕੇ ਦੌੜ ਭੱਜ ਹੁੰਦੀ ਆ ਵੀ ਮੈਂ ਵੀ ਕਮੇਟੀ 'ਚ ਆਉਣਾ। ਜਿਹੜੇ ਬੰਦੇ ਰਹਿ ਗਏ ਉਹਨਾਂ ਨੂੰ ਵੀ ਬੇਨਤੀ ਆ, ਕੋਈ ਗੱਲ ਨਹੀਂ, ਸਮਾਂ ਚੱਲਦਾ ਰਹਿਣਾ, ਆਉਣ ਵਾਲੀਆਂ ਸਮਾਵਾਂ ਚੱਲਦੀਆਂ ਰਹਿਣੀਆਂ, ਤੁਸੀਂ ਹਿੱਸਾ ਪਾ ਜੋ ਆਪਣਾ ਯੋਗਦਾਨ ਪਾ ਸਕਦੇ, ਪਰ ਕਿਸੇ ਦਾ ਵੀ ਕੋਈ ਉਪਰਾਲਾ ਨਹੀਂ ਹੁੰਦਾ। ਕਮੇਟੀਆਂ ਬਣਾਉਣ ਵਾਲੇ ਵੀ ਬਹੁਤ ਨੱਠਦੇ ਭੱਜਦੇ ਆ, ਘਰਾਂ 'ਚ ਭੱਜ ਜਾ ਜਾ ਕੇ ਭੱਜਦੇ ਆ ਕਮੇਟੀਆਂ ਬਣਾਉਣ ਵਾਸਤੇ, ਉਹ ਵੀ ਆ ਕੇ ਕਮੇਟੀਆਂ ਸਮਾਵਾਂ ਕਰ, ਉਹ ਵੀ ਸਮਾਵਾਂ ਕਰਾ ਸਕਦੇ ਆ ਪਾਰਕਿੰਗ ਦੇ ਵਿੱਚ ਆ ਕੇ। ਇਕੱਲਾ ਕਮੇਟੀ ਵਿੱਚ ਆ ਕੇ ਸੇਵਾ ਨਹੀਂ ਹੁੰਦੀ, ਵੀ ਕਮੇਟੀ 'ਚ ਆ ਕੇ ਸੇਵਾ ਹੁੰਦੀ ਆ, ਬਾਹਰ ਵੀ ਸਮਾਵਾਂ ਬਹੁਤ ਹਨ, ਆਪਾਂ ਉੱਥੇ ਯੋਗਦਾਨ ਪਾ ਸਕਦੇ ਹਾਂ। ਜੇ ਇੱਕ ਦਾਸ ਹੁਣ ਬੇਨਤੀ ਕਰ ਦਿੰਦਾ ਕਿਸੇ ਨੂੰ ਚੰਗੀ ਲੱਗੇ ਚਾਹੇ ਮਾੜੀ ਲੱਗੇ, ਜੇ ਕਮੇਟੀਆਂ ਜੇ ਸੇਵਾ ਕਰਨ ਵਿੱਚ ਕਿਸੇ ਦਾ ਨਹੀਂ ਆਇਆ ਕੋਈ ਯੋਗਦਾਨ, ਅਤੇ ਜੇ ਐਪਲੀਕੇਸ਼ਨ ਭਰਨ ਕੇ ਉੱਥੇ ਕੁਐਸਚਨ ਪੁੱਛਿਆ ਜਾਣਾ, ਜਿਹੜੇ ਨੇ ਅੱਜ ਤੱਕ ਨਾਂ ਨਹੀਂ ਲਿਖਾ ਤਾ ਕਮੇਟੀ ਦੇ ਵਿੱਚ ਐਪਲੀਕੇਸ਼ਨ ਨਹੀਂ ਰਹਿਣ ਦਿੱਤੀ ਜਾਵੇਗੀ। ਇਹ ਸਾਫ ਸ਼ਬਦਾਂ ਵਿੱਚ ਅਰਦਾਸ ਜੀ ਇਹ ਬੇਨਤੀ ਆ, ਜਿੱਥੇ ਆਪਾਂ ਕਮੇਟੀ 'ਚ ਆਉਣ ਲਈ ਐਪਲੀਕੇਸ਼ਨ ਕਰਦੇ ਉਸ ਸਮਾਵਾਂ 'ਚ ਵੀ ਯੋਗਦਾਨ ਪਾਈਏ, ਫਿਰ ਇਹੀ ਕਮੇਟੀ ਦੀ ਐਪਲੀਕੇਸ਼ਨ ਦਈਏ, ਨਹੀਂ ਤਾਂ ਬੇਸ਼ੱਕ ਨਾ ਦਿਓ। ਇਹ ਬੇਨਤੀਆਂ ਨੇ, ਉਹ ਹੁਣ ਅਫਸਰ ਦੀਵਾਨ ਆਰੰਭ ਹੋਣ ਜਾ ਰਹੇ ਨੇ। ਇਹ ਜੋ ਬਿਆਨ ਜੋ ਹੈਗਾ ਮੇਰੇ ਦਿਮਾਗ 'ਚ ਗੱਲ ਹੁੰਦੀ, ਆਪਾਂ ਸਾਫ ਸ਼ਬਦਾਂ ਵਿੱਚ ਸੰਗਤ ਵਿੱਚ ਦੱਸ ਦਿੰਦੇ ਹਾਂ, ਕਿਸੇ ਨੂੰ ਗੁੱਸਾ ਲੱਗੇ ਗਿਲਾ ਮੈਂ ਖਿਮਾ ਦਾ ਜਾ ਚੁੱਕਿਆ, ਪਰ ਆਪਾਂ ਇੱਦਾਂ ਦੇ ਹੀ ਹਾਂ, ਸਾਫ ਗੱਲ ਕਹਿਣੀ ਆ ਜੋ ਕਰਨੀ ਆ ਸਟੇਜ 'ਤੇ। ਹੁਣ ਗੁਰੂ ਘਰ ਦੇ ਹਜ਼ੂਰੀ ਰਾਗੀ ਬਾਬਾ ਬਰਿਆਲ ਸਿੰਘ ਦਾ ਜਥਾ 11:30 ਤੱਕ ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਾਉਣਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਬਾਬਾ ਫਰੀਦ ਜੀ ਜਿਨ੍ਹਾਂ ਦੇ ਪਿਤਾ ਦਾ ਨਾਮ ਸ਼ੇਖ ਜਲਾਲ ਉਦੀਨ ਉਸਮਾਨ ਅਤੇ ਮਾਤਾ ਦਾ ਨਾਮ ਮਰੀਮ, ਇਹਨਾਂ ਦੇ ਪੁਰਖੇ ਵੱਡੇ ਵਡੇਰੇ ਕਾਬਲ ਦੇ ਬਾਦਸ਼ਾਹ ਹੋਇਆ ਕਰਦੇ ਸਨ। ਕੋਈ ਸਮਾਂ ਸੀ, ਸਮਾਂ ਪਾ ਕੇ ਇਹਨਾਂ ਨੂੰ ਉੱਥੋਂ ਉਜਾੜ ਦਿੱਤਾ ਗਿਆ, ਕਸੂਰ ਆ ਗਏ। ਇਹਨਾਂ ਦੇ ਮਾਤਾ ਮਰੀਮ ਜੀ ਹਜ਼ਰਤ ਮੁਹੰਮਦ ਸਾਹਿਬ ਦੇ ਜਵਾਈ ਹਜ਼ਰਤ ਅਲੀ, ਉਹ ਹਜ਼ਰਤ ਅਲੀ ਜਿਨ੍ਹਾਂ ਦਾ ਇੱਕ ਸ਼ਸਤਰ ਸ੍ਰੀ ਕੇਸਗੜ੍ਹ ਸਾਹਿਬ

ਬਹੁਤ ਸਾਰੇ ਹਿੰਦੂਆਂ ਨੂੰ ਜ਼ਬਰਦਸਤੀ ਮੁਸਲਿਮ ਬਣਾ ਕੇ ਮੱਕੇ ਹੱਜ 'ਤੇ ਗਿਆ ਅਤੇ ਉੱਥੋਂ ਦੇ ਜਿਹੜੇ ਖਲੀਫੇ ਸਨ ਉਹਨਾਂ ਨੇ ਸਨਮਾਨ ਦੇ ਤੌਰ 'ਤੇ ਔਰੰਗਜ਼ੇਬ ਨੂੰ ਇਹ ਸ਼ਸਤਰ ਹਜ਼ਰਤ ਅਲੀ ਦਾ ਸੈਫ ਜਿਹਨੂੰ ਕਿਹਾ ਜਾਂਦਾ ਹੈ ਇਹ ਖੰਡੇ ਦੀ ਤਰ੍ਹਾਂ ਹੁੰਦੀ ਹੈ, ਦੋਵੇਂ ਪਾਸੋਂ ਧਾਰੀ ਹੁੰਦੀ ਹੈ, ਖੰਡਾ ਅਗਲੇ ਪਾਸੇ ਵੀ ਚੌੜਾ ਹੁੰਦਾ ਹੈ ਪਰ ਇਹ ਅਗਲੇ ਪਾਸੋਂ ਇਹਦੀ ਨੋਕ ਹੁੰਦੀ ਹੈ ਜਿਵੇਂ ਖੰਜਰ ਹੁੰਦੀ ਹੈ। ਲਗਭਗ 3-3.5 ਫੁੱਟ ਦੀ ਇਹਦੀ ਲੰਬਾਈ ਹੈ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ 'ਤੇ ਸੁਭਾਏਮਾਨ ਹੈ। ਔਰੰਗਜ਼ੇਬ ਇਹ ਲੈ ਕੇ ਆਇਆ, ਔਰੰਗਜ਼ੇਬ ਤੋਂ ਬਾਅਦ ਬਹਾਦਰ ਸ਼ਾਹ ਨੂੰ ਇਹ ਪ੍ਰਾਪਤ ਹੋਈ ਅਤੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਔਰੰਗਜ਼ੇਬ ਦੇ ਫੌਤ ਹੋਣ ਤੋਂ ਬਾਅਦ ਜਦੋਂ ਭਰਾਵਾਂ ਦੀ ਜੰਗ ਆਪਸ ਵਿੱਚ ਛਿੜੀ ਅਤੇ ਸ਼ਾਹਜ਼ਾਦਾ ਮੁਅੱਜ਼ਮ ਜਿਹਦਾ ਨਾਮ ਬਾਅਦ ਨੂੰ ਬਹਾਦਰ ਸ਼ਾਹ ਪਿਆ ਤਖ਼ਤ ਦੇ ਉੱਤੇ ਬੈਠਣ ਦੇ ਨਾਲ, ਜਦੋਂ ਸਹਾਇਤਾ ਮੰਗੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਾਹਜ਼ਾਦਾ ਮੁਅੱਜ਼ਮ ਨੇ ਭਾਈ ਨੰਦ ਲਾਲ ਜੀ ਦੇ ਥਰੂ, ਮੈਂ ਸ਼ੋਰਟ ਵਿੱਚ ਬੇਨਤੀ ਕਰ ਰਿਹਾ, ਸਾਖੀ ਲੰਬੀ ਹੈ, ਕੇਵਲ ਹਜ਼ਰਤ ਅਲੀ ਦਾ ਮੈਂ ਜ਼ਿਕਰ ਕਰਕੇ ਬਾਬਾ ਫਰੀਦ ਜੀ ਦਾ ਜ਼ਿਕਰ ਕਰਨਾ ਆਪ ਜੀ ਨਾਲ ਸਾਂਝ ਪਾਉਣੀ ਹੈ। ਤੋ ਬਾਦਸ਼ਾਹ ਬਹਾਦਰ ਸ਼ਾਹ ਨੇ, ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦੂਸਰੇ ਭਰਾਵਾਂ ਦੇ ਵਿਰੁੱਧ ਸ਼ਾਹਜ਼ਾਦਾ ਮੁਅੱਜ਼ਮ ਦੀ ਸਹਾਇਤਾ ਕੀਤੀ ਸੀ ਅਤੇ ਸ਼ਾਹਜ਼ਾਦਾ ਮੁਅੱਜ਼ਮ ਦੀ ਜਦੋਂ ਜਿੱਤ ਹੋਈ ਆਗਰੇ ਦੇ ਵਿੱਚ ਇੱਕ ਬਹੁਤ ਵੱਡਾ ਸਨਮਾਨ ਸਮਾਰੋਹ ਕਹਿ ਲਓ ਉਹ ਸਜਾਇਆ ਗਿਆ ਅਤੇ ਕਲਗੀਆਂ ਵਾਲੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੂੰ ਉੱਥੇ ਬੁਲਾਇਆ ਗਿਆ। ਜਦੋਂ ਉੱਥੇ ਬੁਲਾਇਆ ਅਤੇ ਇਹ ਜਿਹੜਾ ਸ਼ਸਤਰ ਸੈਫ ਜਿਹੜੀ ਮੈਂ ਜ਼ਿਕਰ ਕਰ ਰਿਹਾ, ਹਜ਼ਰਤ ਅਲੀ ਹਜ਼ਰਤ ਮੁਹੰਮਦ ਸਾਹਿਬ ਦਾ ਜਵਾਈ, ਹਜ਼ਰਤ ਮੁਹੰਮਦ ਸਾਹਿਬ ਦਾ ਉਹ ਜਵਾਈ ਜਿਹਦੇ ਦੋਨੋਂ ਪੁੱਤ ਹਸਨ ਅਤੇ ਹੁਸੈਨ ਕਰਬਲਾ ਦੇ ਮੈਦਾਨ ਦੇ ਵਿੱਚ ਜਿਨ੍ਹਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ, ਥੋੜ੍ਹੀ ਜਿਹੀ ਜਾਣਕਾਰੀ ਵਾਸਤੇ ਮੈਂ ਬੇਨਤੀ ਕਰ ਰਿਹਾ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਇਹ ਭੇਂਟ ਕਰ ਦਿੱਤੀ ਗਈ ਸੈਫ, ਹਜ਼ਰਤ ਅਲੀ ਦਾ ਉਹ ਮਹਾਨ ਸਤਿਕਾਰਯੋਗ ਸ਼ਸਤਰ, ਅਤੇ ਅੱਜ ਉਹ ਸੁਭਾਏਮਾਨ ਹੈ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ, ਜਿੱਥੇ ਕਲਗੀਆਂ ਵਾਲੇ ਪਾਤਸ਼ਾਹ ਜੀ ਦੇ ਸ਼ਸਤਰ ਸੁਭਾਏਮਾਨ ਹੁੰਦੇ ਨੇ, ਜਿੱਥੇ ਭਾਈ ਬਚਿੱਤਰ ਸਿੰਘ ਜੀ ਦੀ ਨਾਗਣੀ ਸੁਭਾਏਮਾਨ ਹੁੰਦੀ ਹੈ, ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਹੱਥਾਂ ਦੇ ਹਸਤ ਮੁਬਾਰਕ ਦੇ ਦੁਆਰਾ ਚਲਾਈ ਹੋਈ ਬੰਦੂਕ ਅਤੇ ਉਹਨਾਂ ਦੇ ਹੋਰ ਪਿਆਰ ਵਾਲੇ ਸ਼ਸਤਰ ਭਾਈ ਉਦੇ ਸਿੰਘ ਜੀ ਦਾ ਵਰਸ਼ਾ ਜਿੱਥੇ ਸੁਭਾਏਮਾਨ ਹੁੰਦਾ ਹੈ, ਉਸ ਸਥਾਨ ਦੇ ਉੱਤੇ ਹਜ਼ਰਤ ਅਲੀ ਦਾ ਇਹ ਜਿਹੜਾ ਸ਼ਸਤਰ ਹੈ ਸੈਫ ਉਹ ਸਿੱਥੇ ਉੱਥੇ ਸੁਭਾਏਮਾਨ ਹੁੰਦਾ ਹੈ, ਇੰਨਾ ਸਤਿਕਾਰ ਦਿੱਤਾ ਗਿਆ। ਤੋ ਹਜ਼ਰਤ ਅਲੀ ਦੇ ਅੰਸ ਮੰਸ ਵਿੱਚੋਂ ਬਾਬਾ ਫਰੀਦ ਜੀ ਦੇ ਮਾਤਾ ਜੀ ਮਾਤਾ ਮਰੀਅਮ ਜੀ ਸਨ, ਭਾਵ ਦੋਵੇਂ ਕੁਲਾਂ ਬੜੀਆਂ ਵੱਡੀਆਂ ਅਤੇ ਬੜੀਆਂ ਉੱਚੇ ਪਾਏਦਾਰ ਵਾਲੀਆਂ ਸਨ। ਬਾਬਾ ਫਰੀਦ ਜੀ ਜਿਨ੍ਹਾਂ ਦਾ ਆਮ ਤੌਰ 'ਤੇ ਜਿਹੜਾ ਪੂਰਾ ਨਾਮ ਹੈ ਹਜ਼ਰਤ ਸ਼ੇਖ ਫਰੀਦ, ਫਰੀਦ ਉਦੀਨ ਉਸਮਾਨ ਗੰਜ ਸ਼ਕਰ, ਪੂਰਾ ਨਾਮ ਇਹਨਾਂ ਦਾ ਇੱਦਾਂ, ਪਰ ਸਾਡੇ ਪ੍ਰਚਲਿਤ ਆਮ ਤੌਰ 'ਤੇ ਬਾਬਾ ਫਰੀਦ ਜੀ ਜਾਂ ਸ਼ੇਖ ਫਰੀਦ ਜੀ ਜਾਂ ਵੱਧ ਤੋਂ ਵੱਧ ਸ਼ੇਖ ਫਰੀਦ ਗੰਜ ਸ਼ਕਰ ਇਹ ਨਾਮ ਲਿਆ ਜਾਂਦਾ ਹੈ ਉਹਨਾਂ ਦਾ ਸਤਿਕਾਰ ਦੇ ਤੌਰ 'ਤੇ। ਜਦੋਂ ਇਹਨਾਂ ਦਾ ਵੱਡੇ ਵਡੇਰੇ ਉਜਾੜ ਦਿੱਤੇ ਗਏ ਕਾਬਲ ਤੋਂ ਕਸੂਰ ਆ ਗਏ, ਕਸੂਰ ਦੇ ਰਾਜੇ ਨੇ ਇਹਨਾਂ ਨੂੰ ਇੱਕ ਪਿੰਡ ਦੀ ਜਾਗੀਰ ਆਪਣਾ ਮੁਲਤਾਨ ਦੇ ਕੋਲ ਦੇ ਦਿੱਤੀ ਅਤੇ ਉਸ ਪਿੰਡ ਨੂੰ ਬਾਅਦ ਵਿੱਚ ਪਾਕਪੱਟਨ ਦਾ ਨਾਮ ਦਿੱਤਾ ਗਿਆ, ਅੱਜ ਕੱਲ੍ਹ ਵੀ ਉਸ ਦਾ ਨਾਮ ਪਾਕਪੱਟਨ ਹੈ। ਇਹ ਪਾਕਪੱਟਨ ਉਹੀ ਜਿੱਥੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਪਹੁੰਚੇ ਨੇ ਅਤੇ ਹਜ਼ਰਤ ਬਾਬਾ ਫਰੀਦ ਜੀ ਦੀ 11ਵੀਂ ਪੀੜ੍ਹੀ ਵਿੱਚੋਂ ਸ਼ੇਖ ਇਬਰਾਹਿਮ ਉਸਮਾਨ ਉਸ ਥਾਂ 'ਤੇ ਉਸ ਵੇਲੇ ਸੀ, ਉਹਨਾਂ ਨੂੰ ਵੀ ਫਰੀਦ ਕਰਕੇ ਜਾਣਿਆ ਜਾਂਦਾ ਸੀ ਕਿਉਂਕਿ ਉਹਨਾਂ ਦੀਆਂ ਅਜ਼ਮਤਾਂ, ਉਹਨਾਂ ਦੀਆਂ ਕਰਾਮਾਤਾਂ, ਉਹਨਾਂ ਦਾ ਚਾਲ ਚੱਲਣ ਸਾਰਾ ਕੁਝ, ਉਹਨਾਂ ਦੀਆਂ ਸ਼ਕਤੀਆਂ ਬਾਬਾ ਫਰੀਦ ਜੀ ਦੀ ਤਰ੍ਹਾਂ ਸਨ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀਆਂ ਦੋ ਵਾਰ ਉਹਨਾਂ
ਹਜ਼ਰਤ ਸ਼ੇਖ ਇਬਰਾਹਿਮ ਦੇ ਨਾਲ ਹੋਈਆਂ, ਜਿਨ੍ਹਾਂ ਦਾ ਲੰਬਾ ਚੌੜਾ ਜ਼ਿਕਰ ਜੋ ਹੈ ਜਨਮ ਸਾਖੀਆਂ ਵਿੱਚ ਆਉਂਦਾ ਹੈ, ਤੇ ਭਾਈ ਵੀਰ ਸਿੰਘ ਜੀ ਨੇ ਵੀ ਉਹਨਾਂ ਦਾ ਕਾਫੀ ਲੰਬਾ ਚੌੜਾ ਜ਼ਿਕਰ ਕੀਤਾ ਹੈ। ਕਿਸ ਪ੍ਰਕਾਰ ਦੀ ਜਿਹੜੀ ਗੋਸ਼ਟ ਹੈ ਹਜ਼ਰਤ ਸ਼ੇਖ ਇਬਰਾਹਿਮ ਦੇ ਨਾਲ ਹੋਈ, ਉੱਥੋਂ ਹੀ ਜਿਹੜੀ ਬਾਣੀ ਹੈ ਬਾਬਾ ਫਰੀਦ ਜੀ ਦੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਲੈ ਕੇ ਆਏ। ਚਾਰ ਸ਼ਬਦ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ, ਦੋ ਸ਼ਬਦ ਨੇ ਰਾਗ ਆਸਾ ਦੇ ਵਿੱਚ। ਜਿਹੜਾ ਪਹਿਲਾ ਸ਼ਬਦ ਆਪਾਂ ਸਰਵਣ ਕੀਤਾ ਹੈ, ਦਿਲੋਂ ਮੁਹੱਬਤ ਜਿਨ ਸਿਆਈ ਸੱਚਿਆ, ਜਿਨ ਮਨ ਹੋਰ ਮੁੱਖ ਹੋਰ ਸੇ ਕਾਂਢੇ ਕੱਚਿਆ, ਇਹ ਪਹਿਲਾ ਸ਼ਬਦ ਹੈ ਆਸਾ ਰਾਗ ਦੇ ਵਿੱਚ ਬਾਬਾ ਫਰੀਦ ਜੀ ਦਾ। ਦੂਸਰਾ ਸ਼ਬਦ ਹੈ ਬੋਲੇ ਸ਼ੇਖ ਫਰੀਦ ਪਿਆਰੇ ਅੱਲੇ ਲੱਗੇ, ਇਹ ਤਨ ਹੋਸੀ ਖਾਕ ਨਿਮਾਣੀ ਗੌਰ ਕਰੇ। ਦੋ ਸ਼ਬਦ ਰਾਗ ਆਸਾ ਵਿੱਚ ਤੇ ਦੋ ਸ਼ਬਦ ਨੇ ਰਾਗ ਸੂਹੀ ਦੇ ਵਿੱਚ। ਇੱਕ ਸ਼ਬਦ ਹੈ ਤਪ ਤਪ ਲੋਇਲੇ ਹਾਥ ਮਰੋਣੋ, ਬਾਵਲ ਹੋਈ ਸੋ ਸੌ ਲੋਰੋਂ, ਜਿਹਦੇ ਵਿੱਚ ਸ਼ਬਦ ਆਉਂਦਾ ਹੈ ਕਾਲੀ ਕੋਇਲ ਤੂੰ ਕਿਤ ਗੁਣ ਕਾਲੀ, ਆਪਣੇ ਪ੍ਰੀਤਮ ਕੇ ਸਹੋਂ ਬਿਰਹਿ ਜਾਲੀ। ਦੂਸਰਾ ਸ਼ਬਦ ਹੈ ਬੇੜਾ ਬੰਧ ਨਾ ਸਕਿਓ, ਬੰਧਨ ਕੀ ਵੇਲਾ, ਭਾਰ ਸਰਵਰ ਜਬ ਉਛਲੈ ਤਬ ਤਰਨ ਦੁਹੇਲਾ। ਕਮਾਲ ਦੀ ਗੱਲ ਇਹ ਹੈ ਕਿ ਬਾਬਾ ਫਰੀਦ ਜੀ ਨੇ ਭਾਵੇਂ ਉਹ ਸੂਫੀ ਮੁਸਲਮਾਨ ਸਨ, ਆਪਣੀ ਸਾਰੀ ਬਾਣੀ ਦੇ ਵਿੱਚ ਹਜ਼ਰਤ ਮੁਹੰਮਦ ਸਾਹਿਬ ਦਾ ਕਿਧਰੇ ਜ਼ਿਕਰ ਨਹੀਂ ਕੀਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਜਦੋਂ ਮਾਝ ਦੀ ਵਾਰ ਆਪਾਂ ਪੜ੍ਹਦੇ ਨਾ ਜੀ, ਪਹਿਲੀ ਵਾਰ ਜਿਹੜੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ, ਗੁਰੂ ਨਾਨਕ ਸਾਹਿਬ ਜੀ ਨੇ ਮੁਸਲਮਾਨ ਦੇ ਪ੍ਰਥਾਏ ਬਹੁਤ ਪਿਆਰੇ ਪਿਆਰੇ ਸ਼ਬਦ ਕਹੇ ਨੇ। ਮੁਸਲਮਾਨ ਮੋਮ ਦਿਲ ਹੋਵੇ, ਮੁਸਲਮਾਨ ਕਹਾਵਣ ਮੁਸ਼ਕਲ ਹੋਏ ਜਾਂ ਮੁਸਲਮਾਨ ਕਹਾਵੇ, ਫਿਰੀਆਂ ਪੰਜਾਂ ਨਮਾਜ਼ਾਂ ਦੇ ਬਾਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਬਹੁਤ ਸਾਰੇ ਸ਼ਬਦ ਆਏ ਨੇ ਕਿ ਮੁਸਲਮਾਨ ਕਿਸ ਪ੍ਰਕਾਰ ਦਾ ਪੱਕਾ ਅਤੇ ਸੱਚਾ ਮੁਸਲਮਾਨ ਹੋਵੇ। ਪਰ ਕਿਧਰੇ ਵੀ ਹਜ਼ਰਤ ਮੁਹੰਮਦ ਸਾਹਿਬ ਦਾ ਜ਼ਿਕਰ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਕਿਧਰੇ ਵੀ। ਬਿਲਕੁਲ ਇਸੇ ਤਰ੍ਹਾਂ ਬਾਬਾ ਫਰੀਦ ਜੀ ਦੀ ਸਾਰੀ ਬਾਣੀ ਦੇ ਵਿੱਚ ਹਜ਼ਰਤ ਮੁਹੰਮਦ ਸਾਹਿਬ ਦਾ ਕਿਧਰੇ ਜ਼ਿਕਰ ਨਹੀਂ, ਜਿਸ ਕਰਕੇ ਮੁਰਾਤਬਾ ਉਹਨਾਂ ਦੀ ਫਿਲਾਸਫੀ ਉਹਨਾਂ ਦੇ ਵਿਚਾਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਚੰਗੇ ਲੱਗੇ। ਉਹ ਵਿਚਾਰ ਜਿਹੜੇ ਨਿਰੰਕਾਰ ਦੇ ਨਾਲ ਜੋੜਨ ਵਾਲੇ ਸਨ, ਬੰਦਗੀ ਨਾਲ ਅੱਲਾਹ ਦੇ ਨਾਲ ਜੋੜਨ ਵਾਲੇ ਸਨ, ਉਹ ਗੁਰੂ ਨਾਨਕ ਸਾਹਿਬ ਜੀ ਨੇ ਲਿਆਂਦੇ। 130 ਸਲੋਕ ਨੇ ਬਾਬਾ ਫਰੀਦ ਜੀ ਦੇ ਸਿਰਲੇਖ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ। ਬਾਬਾ ਪਹਿਲਾਂ ਬਾਬਾ ਕਬੀਰ ਜੀ ਦੇ ਆਉਂਦੇ ਨੇ, ਉਹਨਾਂ ਤੋਂ ਬਾਅਦ 130 ਸਲੋਕ ਬਾਬਾ ਫਰੀਦ ਜੀ ਦੇ ਆਉਂਦੇ ਨੇ। 130 ਸਲੋਕਾਂ ਵਿੱਚੋਂ ਕੇਵਲ 112 ਸਲੋਕ ਬਾਬਾ ਫਰੀਦ ਜੀ ਦੇ ਨੇ, ਬਾਕੀ ਦੇ ਜਿਹੜੇ 18 ਸਲੋਕ ਨੇ ਉਹ ਮਹੱਲੇ ਪਹਿਲੇ ਦੇ, ਮਹੱਲੇ ਤੀਜੇ ਦੇ ਤੇ ਮਹੱਲੇ ਪੰਜਵੇਂ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਰਜ ਨੇ। ਕਿਉਂਕਿ ਕੁਝ ਕੁਝ ਜਿਹੜੇ ਵਿਚਾਰਧਾਰਾ ਜਿੱਥੇ ਥੋੜ੍ਹਾ ਥੋੜ੍ਹਾ ਜਿਹਾ ਜ਼ਿਆਦਾ ਫਰਕ ਪੈਂਦਾ ਹੈ ਜਾਂ ਜਿੱਥੇ ਕੋਈ ਥੋੜ੍ਹੀ ਜਿਹੀ ਘੁੰਡੀ ਰਹਿ ਗਈ ਖੋਲ੍ਹਣ ਵਾਲੀ, ਉਹ ਗੁਰੂ ਸਾਹਿਬਾਂ ਨੇ ਉਹਨਾਂ ਸਲੋਕਾਂ ਦੇ ਨਾਲ ਲਿਖ ਕੇ ਉਸ ਨਾਲ ਉਹਨਾਂ ਘੁੰਡੀਆਂ ਨੂੰ ਉਹਨਾਂ ਬੁਝਾਰਤਾਂ ਨੂੰ ਖੋਲ੍ਹਿਆ। ਉਦਾਹਰਣ ਦੇ ਤੌਰ 'ਤੇ ਮੈਂ ਇੱਕ ਬੇਨਤੀ ਕਰਕੇ ਮੈਂ ਇੱਕ ਦੋ ਸ਼ਬਦਾਂ ਦਾ ਕੀਰਤਨ ਵੀ ਬਾਬਾ ਫਰੀਦ ਜੀ ਦੇ ਆਪ ਜੀ ਨੇ ਸਰਵਣ ਕਰਾਉਣਾ। ਬਾਬਾ ਫਰੀਦ ਜੀ ਦਾ ਸ਼ਬਦ ਹੈ ਬੇੜਾ ਬੰਧ ਨਾ ਸਕਿਓ, ਬੰਧਨ ਕੀ ਬੇਲਾ, ਭਰ ਸਰਵਰ ਜਰ ਉਸ ਲੈ ਤਬ ਤਰਨ ਦੁਹੇਲਾ। ਬਾਬਾ ਫਰੀਦ ਜੀ ਦਾ ਰਾਗ ਸੂਹੀ ਦੇ ਵਿੱਚ ਇਹ ਸ਼ਬਦ ਆਉਂਦਾ। ਬੇੜਾ ਬੰਧ ਨਾ ਸਕਿਓ, ਕਿਹੜਾ ਬੇੜਾ, ਕਿੱਦਾਂ ਬੰਨਣਾ, ਤੇ ਕਿਹੜੀਆਂ ਹਵਾ ਜਿਹੜੀਆਂ ਜਿਹੜੀ ਲਹਿਰਾਂ ਆਉਣਗੀਆਂ ਤੇ ਕਿੱਦਾਂ ਡੁੱਬੇਗਾ ਉਹ। ਗੁਰੂ ਨਾਨਕ ਸਾਹਿਬ ਜੀ ਨੇ ਉਸ ਨੂੰ ਖੁਲਾਸਾ ਕਰਦਿਆਂ ਹੋਇਆ ਸੂਹੀ ਮਹੱਲਾ ਪਹਿਲਾ ਵਿੱਚ ਜ਼ਿਕਰ ਕਰ ਦਿੱਤਾ, ਜਪ ਤਪ ਕਾ ਬੰਧ ਬੇੜਲਾ। ਇੱਧਰ ਜ਼ਿਕਰ ਆਇਆ ਸੀ ਬੇੜਾ ਬੰਧ ਨਾ ਸਕਿਓ, ਕਿਹੜਾ ਬੇੜਾ, ਗੁਰੂ ਨਾਨਕ ਸਾਹਿਬ ਜੀ ਨੇ ਖੁਲਾਸਾ ਕਰ ਦਿੱਤਾ ਕਿ ਕਿਸੇ ਨੂੰ ਭੁਲੇਖਾ ਨਾ ਪੈ ਜਾਵੇ ਕਿ ਬੇੜਾ ਕਿਹੜਾ ਬਣਨਾ। ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕੀਤਾ ਜਪ ਤਪ ਕਾ ਬੰਧ ਬੇੜਲਾ, ਜਿਤ ਲੰਘੇ ਮਹੇਲਾ, ਨਾ ਸਰਵਰ ਨਾ ਉਸਲੇ ਐਸਾ ਪੰਥ ਸੁਹੇਲਾ, ਤੇਰਾ ਏਕੋ ਨਾਮ ਮਜੀਠੜਾ, ਰੱਤਾ ਮੇਰਾ ਚੋਲਾ, ਸਦ ਰੰਗ ਢੋਲਾ। ਗੁਰੂ ਨਾਨਕ ਸਾਹਿਬ ਜੀ ਦੇ ਬਚਨ। ਇਸੇ ਪ੍ਰਕਾਰ ਬਹੁਤ ਸਾਰੇ ਐਸੇ ਸ਼ਬਦ ਨੇ, ਬਹੁਤ ਸਾਰੇ ਐਸੇ ਸਲੋਕ ਨੇ ਜਿਹਨਾਂ ਸਲੋਕਾਂ ਦਾ ਵਰਣਨ, ਜਿਹਨਾਂ ਸਲੋਕਾਂ ਦਾ ਖੁਲਾਸਾ, ਜਿਹਨਾਂ ਸਲੋਕਾਂ ਦੀਆਂ ਘੁੰਡੀਆਂ ਧੰਨ ਗੁਰੂ ਨਾਨਕ ਦੇਵ ਜੀ, ਗੁਰੂ ਅਮਰਦਾਸ ਜੀ
ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਾਬਾ ਫਰੀਦ ਜੀ ਦੇ ਜਦੋਂ ਸਲੋਕ ਚੱਲਦੇ ਨੇ ਕਿਧਰੇ ਕਿਧਰੇ ਤੁਹਾਨੂੰ ਸੁਣਨ ਨੂੰ ਅੱਗੇ ਆਵੇਗਾ, ਮਹੱਲਾ ਪੰਜਵਾਂ, ਮਹੱਲਾ ਤੀਜਾ। ਪਰ ਬਾਬਾ ਕਬੀਰ ਜੀ ਦੇ ਸਲੋਕਾਂ ਵਿੱਚ ਜਿੱਥੇ ਗੁਰੂ ਨਾਨਕ ਸਾਹਿਬ ਜੀ ਦੇ ਜ਼ਿਕਰ ਕੀਤਾ ਉੱਥੇ ਮਹੱਲਾ ਪਹਿਲਾ ਕਿਧਰੇ ਨਹੀਂ ਆਇਆ। ਇਹ ਮੈਂ ਨੋਟ ਕਰ ਰਿਹਾ ਸੀ ਕੱਲ੍ਹ, ਮੈਂ ਜਦੋਂ ਮੈਂ ਥੋੜ੍ਹਾ ਜਿਹਾ ਪੜ੍ਹਨ ਦਾ ਯਤਨ ਕੀਤਾ, ਮਹੱਲਾ ਪਹਿਲਾ ਕਿਧਰੇ ਨਹੀਂ ਆਉਂਦਾ, ਉੱਥੇ ਮਹੱਲਾ ਤੀਜਾ ਅਤੇ ਮਹੱਲੇ ਪੰਜਵੇਂ ਦੇ ਸਿਰਲੇਖ ਹੁੰਦੇ ਨੇ। ਜਿਵੇਂ ਇੱਕ ਸਲੋਕ ਮੈਂ ਵਿਚਾਰ ਮੈਂ ਸੋਰੀ ਮੈਂ ਲੰਬਾ ਕਰ ਰਿਹਾ, ਇੱਕ ਸ਼ਬਦ ਆਉਂਦਾ ਹੈ, ਪਹਿਲੇ ਪੈਰੇ ਫੁੱਲੜਾ ਫਲ ਵੀ ਪਛਾ ਰਾਤ। ਇਹ ਸਲੋਕ ਬਾਬਾ ਫਰੀਦ ਜੀ ਦੇ ਸਲੋਕਾਂ ਦੇ ਸਿਰਲੇਖ ਹੇਠ ਦਰਜ ਨੇ। ਪਹਿਲੇ ਪੈਰੇ ਫੁੱਲੜਾ ਫਲ ਵੀ ਪਛਾ ਰਾਤ, ਜੋ ਜਾ ਗਨ ਲਹਨ ਸੇ ਸਾਈਂ ਕੰਨੋ ਦਾਤ। ਬਾਬਾ ਫਰੀਦ ਜੀ ਜੋ ਜਾਗਦੇ ਨੇ ਉਹਨਾਂ ਨੂੰ ਪ੍ਰਾਪਤੀ ਹੁੰਦੀ ਹੈ, ਜਿਹੜੇ ਸੁੱਤੇ ਰਹਿੰਦੇ ਨੇ ਉਹਨਾਂ ਦੇ ਪੱਲੇ ਕੱਖ ਨਹੀਂ ਪੈਂਦਾ। ਪਰ ਅਗਲੇ ਸਲੋਕ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਹਦਾ ਖੁਲਾਸਾ ਕੀਤਾ ਵੀ ਨਹੀਂ, ਥੋੜ੍ਹੀ ਜਿਹੀ ਹੋਰ ਅੱਗੇ ਅੱਗੇ ਚੱਲ ਕੇ ਜ਼ਿਕਰ ਕਰੋ ਜੀ ਇਹਦਾ। ਕਹਿਣ ਲੱਗੇ ਇਕੱਲੀ ਇਹ ਜਾਗਣਿਆਂ ਦੀ ਨਹੀਂ, ਜਿਹਨਾਂ ਨੂੰ ਪ੍ਰਾਪਤ ਹੁੰਦੀ ਹੈ ਨਾ ਵਾਹਿਗੁਰੂ ਵੱਲੋਂ ਦਾਤ, ਉਹਨਾਂ ਨੂੰ ਉਠਾ ਕੇ ਵੀ ਉਹ ਦੇ ਦਿੰਦਾ। ਆਪਣੀਆਂ ਸਿਆਣਪਾਂ ਅਤੇ ਆਪਣੀਆਂ ਲਿਆਕਤਾਂ ਦੇ ਨਾਲ ਦਾਤਾਂ ਪ੍ਰਾਪਤ ਨਹੀਂ ਹੁੰਦੀਆਂ। ਪਰ ਇੱਥੇ ਵੇਖਣ ਵਾਲੀ ਗੱਲ ਇਹ ਹੈ ਕਿ ਮਹੱਲਾ ਪਹਿਲਾ ਜ਼ਿਕਰ ਨਹੀਂ ਕੀਤਾ ਹੋਇਆ, ਉੱਥੇ ਸਿਰਲੇਖ ਨਹੀਂ ਲਿਖਿਆ ਹੋਇਆ। ਜਿੱਥੇ ਮਹੱਲਾ ਗੁਰੂ ਅਮਰਦਾਸ ਮਹਾਰਾਜ ਜੀ ਦਾ ਜ਼ਿਕਰ ਹੈ ਉੱਥੇ ਮਹੱਲਾ ਤੀਜਾ ਲਿਖਿਆ, ਜਿੱਥੇ ਗੁਰੂ ਅਰਜਨ ਦੇਵ ਜੀ ਦਾ ਜ਼ਿਕਰ ਆਉਂਦਾ ਹੈ ਉੱਥੇ ਮਹੱਲਾ ਪੰਜਵਾਂ ਲਿਖਿਆ। ਪਰ ਇਸ ਸਲੋਕ ਦੇ ਨਾਲ ਕੁਝ ਇੱਕ ਹੋਰ ਸਲੋਕ ਨੇ, ਮੈਂ ਵਿਸਥਾਰ ਨਾਲ ਖਿਮਾ ਮੈਂ ਫਿਰ ਲੰਬਾ ਕਰੀ ਜਾਂਦਾ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਮਹੱਲੇ ਨਾਲ ਲਿਖੇ ਨੇ ਪਰ ਗੁਰੂ ਨਾਨਕ ਸਾਹਿਬ ਜੀ ਦਾ ਮਹੱਲਾ ਨਹੀਂ ਲਿਖਿਆ। ਕਹਿਣ ਲੱਗੇ ਪਹਿਲੇ ਪਹਿਰੇ ਫੁੱਲੜਾ ਫਲ ਵੀ ਪਛਾ ਰਾਤ, ਜੋ ਜਾ ਗਨ ਲਹਨ ਸੇ ਸਾਈਂ ਕੰਨੋ ਦਾਤ। ਪਰ ਗੁਰੂ ਨਾਨਕ ਦੇਵ ਜੀ ਨੇ ਖੁਲਾਸਾ ਕੀਤਾ, ਕਹਿਣ ਲੱਗਾ ਦਾਤੀ ਸਾਹਿਬ ਸੰਧੀਆਂ, ਕਿਆ ਚੱਲੈ ਤਿਸ ਨਾਲ, ਇੱਕ ਜਾਗਣ ਦੇ ਨਾ ਲੈਣ ਇੱਕ ਨਾ ਸੁੱਤਿਆਂ ਦੇ ਉਠਾਲ। ਕੋਈ ਉਹ ਵੀ ਨੇ ਜਿਹੜੇ ਜਾਗਦਿਆਂ ਨੂੰ ਜਿਹਨਾਂ ਨੂੰ ਪ੍ਰਾਪਤ ਨਹੀਂ ਹੁੰਦੀਆਂ, ਪਰ ਉਹ ਵੀ ਨੇ ਜਿਹੜੀਆਂ ਦਾਤਾਂ ਵਾਹਿਗੁਰੂ ਦੇ ਹੱਥ ਵਿੱਚ ਨੇ ਉਹ ਸੁੱਤਿਆਂ ਨੂੰ ਉਠਾ ਕੇ ਵੀ ਉਹਨਾਂ ਦੇ ਪੱਲੇ ਬੰਨ ਦਿੰਦਾ। ਮਹੱਲੇ ਪੰਜਵੇਂ ਵਾਹਿਗੁਰੂ ਮਹੱਲੇ ਪਹਿਲੇ ਗੁਰੂ ਨਾਨਕ ਸਾਹਿਬ ਜੀ ਨੇ ਇੱਥੇ ਜ਼ਿਕਰ ਕੀਤਾ ਹੈ। ਆਓ ਇੱਕ ਦੋ ਸ਼ਬਦਾਂ ਦਾ ਕੀਰਤਨ ਆਪ ਜੀ ਨਾਲ ਮੈਂ ਸਾਂਝ ਪਾਵਾਂ, ਵਿਸਥਾਰ ਵਿੱਚ ਨਹੀਂ ਜਾਣਾ ਮੈਂ, ਫਿਰ ਮੈਂ ਵਾਰ ਵਾਰ ਜਾ ਰਿਹਾ। ਬਾਬਾ ਫਰੀਦ ਜੀ ਦਾ ਬੜਾ ਪਿਆਰਾ ਸ਼ਬਦ, ਬੋਲੇ ਸ਼ੇਖ ਫਰੀਦ ਪਿਆਰਾ ਅੱਲਹ ਲੱਗੇ, ਇਹ ਤਨ ਹੋਸੀ ਖਾਕ ਨਿਮਾਣੀ ਗੋਰ ਘਰੇ। ਅੱਗੇ ਜ਼ਿਕਰ ਕਰਦੇ ਨੇ, ਬੋਲੀਏ ਸੱਚ ਧਰਮ ਝੂਠ ਨਾ ਬੋਲੀਏ, ਜੋ ਗੁਰ ਦੱਸੇ ਵਾਟ ਮੁਰੀਦਾਂ ਬੋਲੀਏ। ਦੇਖੋ ਮੁਰੀਦਾਂ ਜੋਲੀਏ, ਜੋਲੀਏ ਤੋਂ ਭਾਵ ਹੈ ਚੱਲਣਾ। ਬਹੁਤੇ ਸ਼ਬਦ ਬਾਬਾ ਫਰੀਦ ਜੀ ਦੇ ਬਾਣੀ ਦੇ ਵਿੱਚੋਂ ਲਹਿੰਦੀ ਭਾਸ਼ਾ ਦੇ ਆਉਣਗੇ। ਜੋ ਗੁਰ ਦੱਸੇ ਵਾਟ ਮੁਰੀਦਾਂ ਜੋਲੀ ਹੈ, ਫਿਰ ਅੱਗੇ ਚੱਲ ਕੇ ਆਉਂਦਾ ਹੈ ਕਿ ਇਸ ਮਨ ਨੂੰ ਮਨੋ ਮਚਿੰਦੜੀਆਂ ਆਜ ਮਿਲਾਵਾ ਸ਼ੇਖ ਫਰੀਦ। ਕਹਿਣ ਲੱਗੇ ਕਿ ਅੱਜ ਹੀ ਤੈਨੂੰ ਵਾਹਿਗੁਰੂ ਦਾ ਪਰਮਾਤਮਾ ਦੇ ਨਾਲ ਮੇਲ ਹੋ ਸਕਦਾ ਹੈ। ਕਮਾਲ ਦੀ ਗੱਲ, ਅੱਜ ਹੀ, ਦੇਰੀ ਦੀ ਕੋਈ ਵੇਟ ਕਰਨ ਦੀ ਕੋਈ ਲੋੜ ਹੀ ਨਹੀਂ। ਕਹਿਣ ਲੱਗੇ ਜੀ ਕਿੱਦਾਂ, ਆਜ ਮਿਲਾਵਾ ਸ਼ੇਖ ਫਰੀਦ ਟਾਕਮ ਕੁੰਜੜੀਆਂ, ਟਾਕਮ ਤੋਂ ਭਾਵ ਰੋਕ ਦੇਣੀਆਂ, ਕੁੰਜੜੀਆਂ ਤੋਂ ਭਾਵ ਜਿਹੜੀਆਂ ਅੰਦਰ ਕੂੰਜਾਂ ਕਰੂ ਕਰੁਲ ਕਰਦੀਆਂ ਨੇ, ਉੱਡਦੀਆਂ ਨੇ, ਤੜਫਦੀਆਂ ਨੇ, ਵਿਕਾਰਾਂ ਦੀਆਂ ਕੂੰਜਾਂ ਨੂੰ ਜੇਕਰ ਤੂੰ ਰੋਕ ਪਾ ਲਵੇਂ। ਟਾਕਮ ਕੁੰਜੜੀਆਂ ਮਨੋ ਮਚਿੰਦੜੀਆਂ, ਜਿਹੜੀਆਂ ਮਨ ਨੂੰ ਮਚਾਉਣ ਵਾਲੀਆਂ ਜਿਹੜੀਆਂ ਤੇਰੀਆਂ ਅੰਦਰ ਦੀਆਂ ਇੰਦਰੀਆਂ ਨੇ, ਉਹਨਾਂ 'ਤੇ ਰੋਕ ਪਾਵਲ ਨੇ, ਅਤੇ ਅੱਜ ਹੀ ਤੈਨੂੰ ਰੱਬ ਦੀ ਪ੍ਰਾਪਤੀ ਹੋ ਸਕਦੀ ਹੈ। ਆਓ ਥੋੜ੍ਹੇ ਸਮੇਂ ਵਿੱਚ ਇਹ ਸ਼ਬਦ ਸਰਵਣ ਕਰਿਆ ਜੀ।

1173 ਵਿੱਚ ਬਾਬਾ ਜੀ ਦਾ ਜਨਮ ਇਤਿਹਾਸ ਦੱਸਦਾ ਹੈ। ਗੁਰੂ ਨਾਨਕ ਸਾਹਿਬ ਜੀ ਤੋਂ ਲਗਭਗ 297 ਸਾਲ ਪਹਿਲਾਂ ਬਾਬਾ ਫਰੀਦ ਜੀ ਦਾ ਜਨਮ ਹੋਇਆ। ਬਾਬਾ ਫਰੀਦ ਜੀ ਦੇ ਦੇਖੋ ਲਗਭਗ 300 ਸਾਲ ਦਾ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਸਮੇਂ ਦਾ ਫਰਕ ਹੈ, ਪਰ ਵਿਚਾਰਧਾਰਾ ਇੱਕ ਹੈ। 500 ਸਾਲ ਦਾ ਮਹਾਂਪੁਰਖਾਂ ਦਾ ਗਿਆਨ, ਨਿਰੰਕਾਰ ਨਾਲ ਜੋੜਨ ਵਾਲਿਆਂ ਦੀ ਜਾਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਗੁਰੂ ਅਰਜਨ ਦੇਵ ਮਹਾਰਾਜ ਗੁਰੂ ਸਾਹਿਬਾਂ ਨੇ ਦਰਜ ਕੀਤੀ ਹੈ। 1173 ਤੋਂ ਲੈ ਕੇ 1604 ਦੇ ਵਿੱਚ ਜਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਹੁੰਦੀ ਹੈ। 500 ਸਾਲ ਦਾ ਗਿਆਨ ਸ੍ਰੀ ਗੁਰੂ ਗ੍ਰੰਥ ਸਾਹਿਬ 500 ਸਾਲ ਤੋਂ ਵੱਧ ਬਣਦੇ ਸਨ। ਔਰ ਐਸੇ ਐਸੇ ਮਹਾਂਪੁਰਖ ਜਿੱਥੇ ਅਸੀਂ ਗੁਰੂ ਨਾਨਕ ਸਾਹਿਬ ਜੀ ਨੂੰ ਪੂਰਾ ਅਦਬ ਅਤੇ ਮਾਣ ਸਤਿਕਾਰ ਦਿੰਦੇ ਹਾਂ, ਉੱਥੇ ਇੱਕ ਸੂਫੀ ਫਕੀਰ ਮੁਸਲਮਾਨ, ਉਹ ਫਕੀਰ ਸ਼ੱਕਰਗੰਧ ਕਹਿੰਦੇ ਉਹਨਾਂ ਨੂੰ, ਇਸ ਕਰਕੇ ਗਿਆ ਜਾਂਦਾ ਸੀ, ਉਹਨੀ ਜ਼ਬਾਨ ਇੰਨੀ ਮਿੱਠੀ ਸੀ, ਸ਼ੱਕਰ ਵਰਗੀ ਸੀ। ਦੋ ਤਿੰਨ ਸਾਖੀਆਂ ਉਹਨਾਂ ਦੇ ਨਾਲ ਜੁੜਦੀਆਂ ਨੇ, ਮੈਂ ਉਹਨਾਂ ਦਾ ਜ਼ਿਕਰ ਨਹੀਂ ਕਰਦਾ, ਬਾਅਦ ਨੂੰ ਭਾਈ ਸਾਹਿਬ ਜੀ ਆਪ ਜੀ ਨਾਲ ਸਾਂਝ ਕਰਨਗੇ। ਔਰ ਉਹਨਾਂ ਦੇ ਕਹਿੰਦੇ ਨੇ, ਕਿਹਾ ਜਾਂਦਾ ਹੈ ਕਿ ਔਰੰਗਜ਼ੇਬ ਨੇ ਆਪਣੀ ਤਲਵਾਰ ਦੇ ਨਾਲ ਉਹਨੇ ਹਿੰਦੂਆਂ ਨੂੰ ਮੁਸਲਮਾਨ ਨਹੀਂ ਬਣਾਇਆ, ਜਿੰਨੀ ਜ਼ਬਾਨ ਮਿੱਠੀ ਦੇ ਕਾਰਨ ਬਾਬਾ ਫਰੀਦ

0: ਇੱਕ ਗੱਲ ਨੂੰ ਗੰਢ ਬੰਨ ਲਈ ਇਹਨਾਂ ਜ਼ਿੰਦਗੀ ਦੇ ਵਿੱਚ, ਘਰਾਂ ਦੇ ਕਲੇਸ਼, ਘਰਾਂ ਦੇ ਝਗੜੇ, ਸਮਾਜ ਦੇ ਝਗੜੇ, ਸਾਰਾ ਕੁਝ ਮੁੱਕ ਜਾਵੇ, ਪਰ ਬੰਨ ਨਹੀਂ ਹੁੰਦਾ। ਗੁੱਸਾ ਕੇਵਲ ਚੰਦ ਸੈਕਿੰਡ ਵਾਸਤੇ ਆਉਂਦਾ ਮਨੁੱਖ ਨੂੰ, ਉਹ ਇੱਕ ਕੁਝ ਪਲਾਂ ਵਿੱਚ ਆਇਆ ਹੋਇਆ ਗੁੱਸਾ, ਕੁਝ ਸੈਕਿੰਡ ਵਿੱਚ ਆਇਆ ਹੋਇਆ ਗੁੱਸਾ ਘਰਾਂ ਦੇ ਘਰ ਤਬਾਹ ਕਰ ਦਿੰਦਾ, ਨਸਲਾਂ ਦੀਆਂ ਨਸਲਾਂ ਤਬਾਹ ਕਰ ਦਿੰਦਾ, ਦੇਸ਼ਾਂ ਦੇ ਦੇਸ਼ ਤਬਾਹ ਕਰ ਦਿੰਦਾ, ਕੇਵਲ ਗੁੱਸਾ। ਤੇ ਬਾਬਾ ਫਰੀਦ ਜੀ ਦੇ ਇਹ ਇਲਾਹੀ ਬੋਲ, ਫਰੀਦਾ ਬੁਰੇ ਦਾ ਭਲਾ ਕਰ, ਕੌਣ ਕਰੇਗਾ? ਬਾਬਾ ਫਰੀਦ ਜੀ ਕਰ ਸਕਦੇ ਨੇ, ਗੁਰੂ ਨਾਨਕ ਕਰ ਸਕਦਾ। ਅਰਦਾਸ ਕਰੀਏ, ਬਾਬਾ ਜੀ ਕਿਰਪਾ ਕਰੋ ਕਿਤੇ ਕਿਣਕਾ ਮਾਤਰ ਸਾਡੇ ਹਿਰਦੇ ਵਿੱਚ ਇਹ ਬਚਨ ਵਸ ਜਾਵੇ, ਜਿਹਦੇ ਸਦਕਾ ਸਾਡਾ ਪਰਿਵਾਰ ਦਾ, ਸਮਾਜ ਦਾ, ਦੇਸ਼ ਦਾ ਤੇ ਸੰਸਾਰ ਦਾ ਕਲਿਆਣ ਹੋ ਜਾਵੇ। ਬੇਅੰਤ ਭੁੱਲਾਂ ਹੋਈਆਂ ਬਖਸ਼ ਲੈਣੀਆਂ, ਸੇਵਾ ਪ੍ਰਵਾਨ ਕਰਨੀ, ਭੁੱਲ ਚੁੱਕ ਦੀ ਖਿਮਾ, ਅਗਲਾ ਪ੍ਰੋਗਰਾਮ ਪਿਆਸਾ ਸਰਵਣ ਕਰੋ, ਅਸੀਸਾਂ ਦਿੰਦੇ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਦੇ ਪਵਿੱਤਰ ਜਨਮ ਦਿਹਾੜੇ ਦੀਆਂ ਸਾਰੀਆਂ ਨੂੰ ਲੱਖ ਲੱਖ ਮੁਬਾਰਕਾਂ ਜੀ।
1: ਗੁਰੂ ਮਹਾਰਾਜ ਜੀ, ਹਜ਼ੂਰੀ ਬਾਈ ਜੋੜ ਬੱਠੀ ਸਾਧ ਸੰਗ ਜੀ, ਧੰਨਵਾਦੀ ਹਾਂ ਗੁਰੂ ਘਰ ਦੇ ਹਜ਼ੂਰੀ ਰਾਗੀ ਜਥੇ ਭਾਈ ਬਰਿਆਮ ਸਿੰਘ ਜੀ ਨੇ ਬਾਬਾ ਫਰੀਦ ਜੀ ਦੇ ਗੁਰਬਾਣੀ ਦੇ ਸ਼ਬਦ ਕੀਰਤਨ ਸੰਗਤਾਂ ਨੂੰ ਸਰਵਣ ਕਰ ਅੱਜ ਦੇ ਸਮਾਗਮ ਬਾਬਾ ਫਰੀਦ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਨੇ। ਸਮੂਹ ਸੰਗਤ ਨੂੰ ਬਾਬਾ ਫਰੀਦ ਜੀ ਦੇ ਜਨਮ ਦੀ ਲੱਖ ਲੱਖ ਵਧਾਈ ਹੋਵੇ। ਇਸਦੇ ਸੰਬੰਧ ਵਿੱਚ ਹੀ ਪਰਸੋਂ ਰੋਜ਼ ਤੋਂ ਪ੍ਰੀਤਪਾਲ ਸਿੰਘ ਸਿੰਘਾ ਪਰਿਵਾਰ ਵੱਲੋਂ ਬਾਬਾ ਫਰੀਦ ਜੀ ਦੇ ਜਨਮ ਦਿਹਾੜੇ ਦੇ ਸੰਬੰਧ ਵਿੱਚ ਅਖੰਡ ਪਾਠ ਸਾਹਿਬ ਆਰੰਭ ਕਰਾਏ ਸਨ। ਅੱਜ ਉਹਨਾਂ ਦੇ ਸਵੇਰੇ ਭੋਗ ਪਏ ਨੇ। ਅੱਜ ਦੇ ਲੰਗਰਾਂ ਦੀ ਸੇਵਾਵਾਂ ਵੀ ਭਾਈ ਪ੍ਰੀਤਪਾਲ ਸਿੰਘ ਦੇ ਪਰਿਵਾਰ ਵੱਲੋਂ ਕਰਵਾਈਆਂ ਜਾ ਰਹੀਆਂ ਨੇ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਦਾ, ਪਰਿਵਾਰਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਬਾਬਾ ਫਰੀਦ ਜੀ ਦੇ ਜਨਮ ਦਿਹਾੜੇ 'ਤੇ ਸੇਵਾਵਾਂ ਲਈਆਂ ਨੇ। ਗੁਰੂ ਮਹਾਰਾਜ ਕਿਰਪਾ ਕਰਨ ਆਉਂਦੇ ਸਮੇਂ ਵਿੱਚ ਇਸ ਤਰ੍ਹਾਂ ਹੀ ਗੁਰੂ ਘਰ ਸੇਵਾਵਾਂ ਨਿਭਾਉਂਦੇ ਰਹਿਣ। ਅੱਜ ਜਿੱਥੇ ਅਸੀਂ ਬਾਬਾ ਫਰੀਦ ਜੀ ਦੇ ਜਨਮ ਦਿਹਾੜੇ ਨੂੰ ਮਨਾ ਰਹੇ, ਉਸਦੇ ਨਾਲ ਹੀ ਕੌਮ ਦੇ ਮਹਾਨ ਸ਼ਹੀਦ ਸੁਖਦੀਪ ਸਿੰਘ ਸੁੱਖਾ, ਹਰਜਨ ਸਿੰਘ ਜਿੰਦਾ, ਜਿਨ੍ਹਾਂ ਨੇ ਕੌਮ ਦੀ ਖਾਤਰ ਪੁਣੇ ਦੀ ਜੇਲ੍ਹ ਵਿੱਚ 9 ਅਕਤੂਬਰ 1992 ਨੂੰ ਸ਼ਹੀਦੀ, ਉਹਨਾਂ ਨੂੰ ਫਾਂਸੀ ਦੇ ਕੇ ਸ਼ਹੀਦ ਕੀਤਾ ਗਿਆ। ਅੱਜ ਦੇ ਸਮਾਗਮ ਉਹਨਾਂ ਨੂੰ ਸਮਰਪਿਤ ਨੇ ਜਿਹਨੇ ਦਰਬਾਰ ਸਾਹਿਬ ਦੀ ਬੇਅਦਬੀ ਦਾ ਜਰਨਲ ਵਿਦਿਆ ਨੂੰ ਸੋਧ ਕੇ ਬਦਲਾ ਲੈ ਕੇ ਕੌਮ ਦੀ ਖਾਤਰ ਫਾਂਸੀ ਦੇ ਰੱਸੇ ਨੂੰ ਚੁੰਮਿਆ, ਉਹਨਾਂ ਸ਼ਹੀਦਾਂ ਨੂੰ ਵੀ ਪ੍ਰਣਾਮ, ਕੋਟ ਕੋਟ ਪ੍ਰਣਾਮ ਜਿਨ੍ਹਾਂ ਨੇ ਕੌਮ ਦੀ ਖਾਤਰ ਆਪਣੀ ਸ਼ਹੀਦੀ ਪ੍ਰਾਪਤ ਕੀਤੀ। ਇਹਦੇ ਨਾਲ ਵੀ ਜੋ ਆਪਣੇ ਕੌਮ ਦੀ ਆਜ਼ਾਦੀ ਦੀ ਲੜਾਈ ਚੱਲ ਰਹੀ ਹੈ, ਉਸਦੇ ਸੰਬੰਧ ਵਿੱਚ ਰਫੰਡਮ ਦੀਆਂ ਵੋਟਾਂ 17 ਅਕਤੂਬਰ ਨੂੰ ਲਬਾਟਾ ਬੈਠੇ ਹੋ ਰਹੀਆਂ ਨੇ। ਸੰਗਤਾਂ ਨੂੰ ਬੇਨਤੀ ਆ, ਆਪਾਂ ਜਿਸ ਤਰ੍ਹਾਂ ਦਾ ਵੀ ਯੋਗਦਾਨ ਪਾ ਸਕਦੇ ਹਾਂ, ਉੱਥੇ ਆਪਣੇ ਰਿਸ਼ਤੇਦਾਰ ਰਹਿੰਦੇ, ਆਪਾਂ ਉਹਨਾਂ ਨੂੰ ਵੀ ਕਹਿ ਸਕਦੇ ਹਾਂ ਭਾਈ ਆਓ, ਕੌਮ ਦੀ ਆਜ਼ਾਦੀ ਵਿੱਚ ਆਪਾਂ ਹਿੱਸਾ ਪਾਈਏ, ਵੋਟ ਪਾਈਏ, ਕੋਈ ਅਸੀਂ ਗੌਰਮੈਂਟਾਂ ਨੂੰ ਦੱਸ ਸਕੀਏ ਅਸੀਂ ਕਿੰਨੇ ਪਰਸੈਂਟ ਜੋ ਇਸ ਆਜ਼ਾਦੀ ਦੀ ਲੜਾਈ ਲੜ ਰਹੇ ਹਾਂ, ਇਹ ਆਜ਼ਾਦੀ ਦੀ ਲੜਾਈ ਨੂੰ ਕਾਮਯਾਬ ਕਰੀਏ। ਉਸਦੇ ਵੋਟਾਂ ਪੈ ਰਹੀਆਂ 17 ਅਕਤੂਬਰ ਨੂੰ, ਉੱਥੇ ਵੀ ਆਪਾਂ ਜੇ ਉੱਥੇ ਪਹੁੰਚ ਕੇ ਵੋਟ ਪਾ ਸਕਦਾ, ਜਿਹੜਾ ਵੋਟ ਤੋਂ ਰਹਿ ਗਿਆ ਇੱਥੇ ਸ਼ਹਿਰ ਜਦ ਮਾਰਚ ਵਿੱਚ ਹੋਈਆਂ ਸਨ, ਜਿਸ ਤਰ੍ਹਾਂ ਦਾ ਵੀ ਆਪਾਂ ਯੋਗਦਾਨ ਪਾ ਸਕਦੇ ਕੌਮ ਦੀ ਆਜ਼ਾਦੀ ਵਾਸਤੇ, ਜਿੱਥੇ ਸੂਰਬੀਰਾਂ ਨੇ ਆਜ਼ਾਦੀ ਸ਼ਹੀਦੀ ਪ੍ਰਾਪਤ ਕਰਕੇ ਕੌਮ ਦੀ ਖਾਤਰ ਸ਼ਹੀਦੀ ਪ੍ਰਾਪਤ ਕੀਤੀ ਹੈ ਆਜ਼ਾਦੀ ਦੀ ਖਾਤਰ, ਇਸ ਤਰ੍ਹਾਂ ਆਪਾਂ ਵੀ ਕੋਈ ਯੋਗਦਾਨ ਪਾਈਏ। ਬਾਕੀ ਅੱਗੇ ਵੀ ਮੈਂ ਬਹੁਤ ਵਾਰੀ ਜੋ ਮੇਰਾ ਵਿਚਾਰ ਆ, ਕਿਸੇ ਦਾ ਵਿਚਾਰ ਨਹੀਂ, ਮੈਂ ਆਪਣਾ ਵਿਚਾਰ ਕਹਿੰਦਾ, ਕਿਉਂਕਿ ਸਾਡਾ, ਮੈਨੂੰ ਉਮੀਦ ਆ ਵੀ 70% ਸਾਰਿਆਂ ਦਾ ਹੀ ਫਰਜ਼ ਬਣਦਾ ਆ। ਕਿਸੇ ਨੂੰ ਜੇ ਮੇਰੀ ਗੱਲ ਗਲਤ ਲੱਗੇ ਮੈਂ ਖਿਮਾ ਦਾ ਵਾਜ ਕੇ, ਜੋ ਵਾਰ ਮੇਰੇ ਦਿਮਾਗ 'ਚ ਹੁੰਦੀ ਮੈਂ ਗੱਲ ਕਹਿ ਦੇਣੀ ਹੁੰਦੀ ਆ। 70 ਤੋਂ 80% ਜਿੰਨੇ ਆਪਾਂ ਇੱਥੇ ਗੁਰਦੁਆਰਾ ਸਾਹਿਬ ਵੀ ਬੈਠੇ ਹਾਂ, ਸਾਰੇ ਸਾਲਮ ਦੇ ਤੌਰ 'ਤੇ ਪੱਕੇ ਹੋ ਕੇ ਪਰਿਵਾਰਾਂ ਦੇ ਪਰਿਵਾਰ ਗਾਂਹ ਮਕਾਏ ਆ, ਫਿਰ ਇੱਥੇ ਆਪਾਂ ਪਹੁੰਚੇ ਹਾਂ, ਉਹਦੇ ਵਿੱਚ ਦਾਸ ਵੀ ਹਾਜ਼ਰ ਆ। ਕਿਉਂ ਜੇ ਆਪਾਂ ਕੌਮ ਉੱਥੇ ਜ਼ਿਆਦਾ ਲਿਖ ਕੇ ਦਿੰਦੇ ਹਾਂ, ਅਸੀਂ ਕੌਮ ਦੀ ਆਜ਼ਾਦੀ ਖਾਤਰ ਲੜਦੇ ਸੀ, ਸਾਨੂੰ ਆਹ ਪ੍ਰੋਬਲਮਾਂ ਆਈਆਂ, ਅਤੇ ਇਸ ਕਰਕੇ ਅਸੀਂ ਇਹ ਸਾਲਮ ਅਪਲਾਈ ਕੀਤਾ ਆ, ਸਾਲਮਾਂ ਲੈ ਕੇ ਗਾਂਹ ਅਸੀਂ ਪੱਕੇ ਹੋ ਕੇ ਗਾਂਹ ਪਰਿਵਾਰਾਂ ਦੇ ਪਰਿਵਾਰ ਮੰਗਾਏ ਆ, ਉਹਦੇ ਨਾਲ ਹੀ ਸਾਨੂੰ ਕੌਮ ਦੀ ਆਜ਼ਾਦੀ ਦੀ ਖਾਤਰ ਜਿੱਥੇ ਵੀ ਆਵਾਜ਼ ਉੱਠਦੀ ਆ ਉਹਦਾ ਸਹਿਯੋਗ ਦੇਣਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਆ। ਕਈ ਪਰਿਵਾਰ ਬਾਅਦ 'ਚ ਆਏ ਆ, ਉਹਨਾਂ ਨੂੰ ਵੀ ਆ ਵੀ ਅਸੀਂ ਆਏ ਤਾਂ ਤੁਹਾਨੂੰ ਪਰਿਵਾਰਾਂ ਨੂੰ ਗਾਂਹ ਮੰਗਾਇਆ, ਇਹ ਜੋ ਤੁਹਾਡਾ ਵੀ ਉਹਨਾਂ ਹਿੱਸਾ ਬਣਦਾ ਆ ਵੀ ਅਸੀਂ ਯੋਗਦਾਨ ਕੌਮ ਦੀ ਆਜ਼ਾਦੀ ਖਾਤਰ ਵੱਧ ਤੋਂ ਵੱਧ ਪਾਈਏ। ਬਾਕੀ ਮੈਂ ਸਵੇਰ ਵੀ ਅਨਾਊਂਸਮੈਂਟ ਵਿੱਚ ਦੱਸ ਚੁੱਕਾ ਹਾਂ, ਇੱਕ ਵਾਰੀ ਫਿਰ ਬੇਨਤੀ ਆ, ਐਤਵਾਰ ਨੂੰ ਸਾਨੂੰ ਪਾਰਕਿੰਗ ਦੇ ਵਿੱਚ ਵਲੰਟੀਅਰ ਚਾਹੀਦੇ ਆ। ਬਾਕੀ ਆਉਣ ਵਾਲੇ ਜੋ ਪ੍ਰੋਗਰਾਮ ਹੈ ਮੰਦੀ ਛੋਟ ਦਿਵਸ 'ਤੇ, ਗੁਰੂ ਨਾਨਕ ਜੀ ਦੇ ਗੁਰਪੁਰਬ 'ਤੇ ਔਰ ਨਵੇਂ ਸਾਲ ਦੀ ਆਪਣੇ ਪਾਰਕਿੰਗ ਵਾਸਤੇ ਰਾਤ ਨੂੰ ਵਲੰਟੀਅਰ ਦੀ ਲੋੜ ਆ। ਬਹੁਤ ਵਾਰੀ ਅਨਾਊਂਸਮੈਂਟ ਕਰ ਚੁੱਕੇ ਹਾਂ, ਕਿਸੇ ਦਾ ਨਾਂ ਨਹੀਂ ਆਉਂਦਾ। ਫਿਰ ਆਪਾਂ ਨੂੰ ਜਿੱਥੇ ਆਪਾਂ ਅਸੀਂ 100% ਇੱਥੇ ਗੁਰਦੁਆਰੇ ਬੈਠੇ ਬੈਠੇ ਹਾਂ, ਫਿਰ ਆਪਾਂ ਘਰਾਂ 'ਚ ਬਹਿ ਕੇ ਇਹੀ ਗੱਲਾਂ ਕਰਦੇ ਹਾਂ ਵੀ ਆਹੀ ਬੰਦੇ ਆ ਜਿਹੜੇ ਮੁੜ ਘੁੜ ਕੇ ਕਮੇਟੀਆਂ 'ਚ ਆਉਂਦੇ ਆ, ਵੀ ਇਹ ਗੁਰਦੁਆਰੇ ਨਿਕਲਦੇ ਨਹੀਂ ਹੈਗੇ ਕਮੇਟੀਆਂ ਦੇ ਵਿੱਚੋਂ। ਕੋਈ ਕਰੀ ਜਿਹੜੇ ਹੁਣ ਅਸੀਂ ਪੈਨਲ ਬਣਾਉਂਦੇ ਹਾਂ ਉਹਨਾਂ ਕੋਈ ਹੋਰ ਸਾਧਨ ਹੀ ਨਹੀਂ ਹੁੰਦਾ ਜ਼ਿਆਦਾ, ਅਸੀਂ ਨਾ ਅਸੀਂ ਕਮੇਟੀਆਂ 'ਚ ਆ ਕੇ ਰਾਜ਼ੀ ਹਾਂ, ਨਾ ਅਸੀਂ ਕੋਈ ਸਵਾਵਾਂ ਨਵਾ ਕੇ ਰਾਜ਼ੀ ਹਾਂ। ਫਿਰ ਆਪਾਂ ਘਰ ਬਹਿ ਕੇ ਗੁਪਤਗੂ ਗੱਲਾਂ ਕਰਦੇ ਹਾਂ, ਉਹ ਗੱਲਾਂ ਨੂੰ ਬੰਦ ਕਰਕੇ ਆਓ ਸਵਾਵਾਂ ਦੇ ਵਿੱਚ ਹਾਜ਼ਰ ਹੋਵੋ, ਸਾਡਾ ਫਿਰ ਕਹਿੰਦੇ ਜੂਸ ਆਵੇ ਅੱਗੇ। ਮੈਨੂੰ ਇਹ ਨਹੀਂ ਸਮਝ ਲੱਗੀ ਅਸੀਂ ਜੂਸ ਨੂੰ ਪਹਿਲੇ ਦਿਨ ਤੋਂ ਜਦੋਂ ਸਾਡੀ ਕਮੇਟੀ ਆਈ ਸੀ ਵੀ ਕਿਸੇ ਜੂਸ ਨੇ ਕਿਸੇ ਨੇ ਜੂਸ ਨੇ ਕੋਈ ਸਿੱਖਣਾ ਵੀ ਸੈਕਟਰੀ ਬਣਨਾ, ਆਓ ਮੇਰੇ ਕੋਲ ਸਟੇਜ ਤੋਂ ਆ ਕੇ ਤੁਸੀਂ ਇੱਕ ਦਿਨ ਦਾ ਮਹੀਨੇ ਦੇ ਵਿੱਚ ਸੈਕਟਰੀ ਬਣ ਸਕਦੇ ਹਾਂ, ਹਾਲੇ ਵੀ ਖੁੱਲ੍ਹੀ ਛੁੱਟੀ ਆ। ਕਿਸੇ ਨੇ ਕੋਈ ਸੈਕਟਰੀ ਸੈਕਟਰੀ ਦਾ ਕੰਮ ਸਿੱਖਣਾ ਆ, ਦਾਸ ਆਪਣੇ ਵੱਲੋਂ ਸੇਵਾ ਉਸ ਦਿਨ ਦੀ ਦੇ ਸਕਦਾ ਆ, ਆ ਕੇ ਤੁਸੀਂ ਕਰ ਸਕਦੇ ਹੋ। ਪਰ ਜੂਸ ਵੀ ਆਪਾਂ ਨਾ ਕੋਈ ਜੂਸ ਨਹੀਂ ਆਉਂਦਾ ਸਵਾਵਾਂ ਵਾਸਤੇ ਵੀ, ਮੁੜ ਕੇ ਅਸੀਂ ਐਵੇਂ ਗੱਲਾਂ ਬਾਹਰ ਕਰਕੇ ਕਰਦੇ ਰਹਿੰਦੇ, ਜੂਸ ਨੂੰ ਅੱਗੇ ਨਹੀਂ ਆਉਣ ਦਿੰਦੇ। ਖੁੱਲ੍ਹੀ ਛੁੱਟੀ ਆ ਜੂਸ ਨੂੰ, ਆਓ ਜਿਹੜੇ ਜੂਸ ਨੇ ਸੇਵਾ ਕਰਨੀ ਆ। ਖੁੱਲ੍ਹੀ ਛੁੱਟੀ ਆ ਜਿਹੜੇ ਐਪਲੀਕੇਸ਼ਨਾਂ ਭਰਦੇ ਆ ਵੀ ਅਸੀਂ ਸਵਾਵਾਂ ਵਿੱਚ ਆਉਣਾ, ਜਿਹੜੇ ਸਵਾਵਾਂ ਨਿਭਾ ਚੁੱਕੇ ਰਹੇ ਨੇ, ਕੋਈ ਪ੍ਰਧਾਨ ਕੋਈ ਸੈਕਟਰੀ ਕਦੇ ਕਿਸੇ ਦਾ ਨਾਂ ਨਹੀਂ ਆਇਆ, ਅਸੀਂ ਪਾਰਕਿੰਗ 'ਚ ਆ ਕੇ ਸਵਾਵਾਂ ਨਿਭਾ ਲਈਏ, ਅਸੀਂ ਉਹ ਕੰਮ ਕਰ ਲਈਏ ਗੁਰੂ ਘਰ ਦੇ ਵਿੱਚ। ਸਿਰਫ ਅਸੀਂ ਸਿਰਫ ਜਿੱਦਣ ਕਮੇਟੀਆਂ ਭਰਨੀਆਂ ਅਸੀਂ ਨੱਠ ਭੱਜ ਕੇ ਐਪਲੀਕੇਸ਼ਨ ਇੱਕ ਦੂਜੇ ਦੇ ਕਹਿਣ 'ਤੇ ਭਰਦੇ ਹਾਂ, ਇਹ ਆਪਾਂ ਬੰਦ ਕਰੀਏ, ਆਪਣਾ ਮਨੋ ਚਿੱਤੋ ਸੇਵਾ ਕਰੀਏ, ਇਹ ਬੇਨਤੀਆਂ ਨੇ। ਆਓ ਹੁਣ ਗੁਰੂ ਘਰ ਦੇ ਵਜ਼ੀਰ ਭਾਈ ਦਰਸ਼ਨ ਸਿੰਘ ਜੀ ਆਪ ਜੀ ਨੂੰ ਕਥਾ ਸਰਵਨ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਭੇ ਵਸਤੂ ਮਿੱਠੀਆਂ ਰੱਬ ਨ ਪੁੱਜਨ ਤੁਧਾ ਫਰੀਦਾ ਥੀਓ ਪਵਾਹੀ ਦੱਬ ਜੇ ਸਾਈ ਲੋੜੈ ਸਭ ਇੱਕ ਛਿਜ ਹੈ ਬਿਆਲ ਤਾੜੀ ਹੈ ਤਾਂ ਸਾਈ ਦਾ ਦਰਵਾੜੀ ਹੈ ਜਿਉਂ ਬੁਲਾਵਹਿ ਤਿਉਂ ਬੋਲਹਿ ਸੁਆਮੀ ਕੁਦਰਤ ਕਮਨ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ

ਦੇ ਕੇ ਸੱਚੇ ਪਾਤਸ਼ਾਹ ਜੀ ਨੇ ਦਰਜ ਕਰਕੇ ਤੇ ਸਾਡੇ ਇਸ਼ਟ ਦੇਵ ਦੇ ਵਿੱਚ ਸ਼ਾਮਿਲ ਕਰ ਦਿੱਤਾ। ਐਸੇ ਭਗਤ ਜਨ ਬਾਬਾ ਫਰੀਦ ਸਾਹਿਬ ਜੀ ਜਿਨ੍ਹਾਂ ਦਾ ਮੁਬਾਰਕ ਜਨਮ ਸੋ ਨਵੀਂ ਖੋਜ ਅਨੁਸਾਰ ਇਤਿਹਾਸਕਾਰਾਂ ਦੀ ਗੁਰੂ ਪਿਆਰੀ ਸਾਧ ਸੰਗਤ ਜੀ ਹਿਜਰੀ ਸੰਮਤ ਜੋ ਮੁਹੰਮਦ ਸਾਹਿਬ ਦੇ ਜਨਮ ਤੋਂ ਚੱਲਿਆ ਇਸਲਾਮ ਵਿੱਚ, ਜਿਵੇਂ ਆਪਾਂ ਨਾਨਕ ਸ਼ਾਹੀ ਕੈਲੰਡਰ ਮੰਨਦੇ ਅਤੇ ਨਾਨਕ ਸ਼ਾਹੀ ਸੰਮਤ ਮੰਨਦੇ ਹਾਂ ਸਾਲ, ਜਾਂ ਖਾਲਸਾ ਸਾਜਨਾ ਸੰਮਤ, ਇਵੇਂ ਹਜ਼ਰਤ ਮੁਹੰਮਦ ਜੀ ਦੇ ਜਨਮ ਤੋਂ ਹਿਜਰੀ ਸੰਮਤ ਇਸਲਾਮ ਵਿੱਚ ਉਹਦੇ ਵਿੱਚ ਇਤਿਹਾਸ ਲਿਖਦੇ ਨੇ ਆਪਣਾ ਨਵਾਂ। ਉਹਦੇ ਮੁਤਾਬਕ 569 ਈਸਵੀ ਸੰਨ 1173 ਈਸਵੀ ਨੂੰ ਆਪ ਜੀ ਦਾ ਜਨਮ, ਭਾਵੇਂ ਕਈਆਂ ਨੇ ਮੁਲਤਾਨ ਲਿਖਿਆ ਹੈ ਲੇਕਿਨ ਜਿਹੜੀ ਨਵੀਂ ਖੋਜ ਹੋਈ ਆ ਉਹ ਕਸੂਰ ਦਾ ਹੈ। ਔਰ ਬਾਬਾ ਫਰੀਦ ਸਾਹਿਬ ਜੀ ਦਾ ਦੇਹਾਂਤ ਸੰਨ 1265 ਈਸਵੀ ਵਿੱਚ ਅਕਤੂਬਰ ਦੇ ਮਹੀਨੇ ਹੀ ਗੁਰੂ ਪਿਆਰੀ ਸਾਧ ਸੰਗਤ ਜੀ 92 ਸਾਲ ਦੀ ਉਮਰ ਵਿੱਚ ਹੁੰਦਾ ਹੈ। ਇਹ ਐਸੇ ਭਗਤ ਜਨ ਨੇ ਜਿਨ੍ਹਾਂ ਦੇ ਇਹਨਾਂ ਦੇ ਬਾਰੇ ਵੱਡਿਆਂ ਵਡੇਰਿਆਂ ਬਾਰੇ ਲਿਖਿਆ ਹੁੰਦਾ ਹੈ ਖੋਜ ਅਨੁਸਾਰ ਕਿ ਬਾਬਾ ਜੀ ਦੇ ਵੱਡੇ ਵਡੇਰੇ ਜੋ ਪਰਦਾਦਾ ਜੀ ਸਨ

आप जी दा पड़दादा उस जंग विच हमले विच मारिया गया वाहिगुरु ते उस वेले आप जी दे दादा जिहड़े काजी शाहीब खान सन काजी शाहीब जी दा शाहीब दी जी दा उत्थे रहना मुश्किल हो गया औखा हो गया ते ओ अपने तीन बेटियां नूं लै के फिर वो छड़ के गजनी नूं ते लाहौर आ गए। लाहौर भी बहुता समा नहीं रहे और उतों ही फिर आप जी का कसूर आना होया। कसूर दे विच जदों आना सुनिया क्योंकि ये इस्लाम विच परपक परिवार सी दादे पड़दादे पूरे परपक सन नाम जपने वालियां पंज निवाजी सन इन्हां दा सन्मान सी। जदों कसूर दे नवाब ने इन्हां दे दादा जी दा आउणा सुनिया तां उन्हें उत्थों दा कसूर दे कोटवाल दा कोतवाल काजी शाहजीब खान जी नूं बना दिता। ये अहुदा उन्हां नूं मिलिया सन्मान मिलिया। उत्थे ही आप जी ने अपने तीन बेटियां विच्चों अपने एक बेटे जमालुद्दीन सुलेमान उन्हां दी शादी बहुत नेक सुभा दी औरत भावें महान कोच ने जां होरां ने मरियम भी लिखिया है लेकिन उन्हां लिखिया कुरसम कुरसम नाम दी नेक औरत दे नाल शादी कीती गई जिन्हां दी पावन कुख तों जिन्हां दी पीढ़ी भी अगे होर लिखिया मिलदा है कि माता कुरसम दी जिहड़ी पीढ़ी है वड्डियां वडेरियां दी ओह जा खलीफा उमर अली दे नाल हजरत उमर दे नाल जा मिलदी सी। मुहम्मद साहब जी दे चार खलीफे सन महान प्रचारक जिहड़े उन्होंने थापड़ा दे के थापे सी इस्लाम दे प्रचार वास्ते वह चार खलीफे मन्ने गए ने अबू बकर उमर अली ते उस्मान उन्हां विच्चों एक हजरत अली नाल जा मिलदी सी माता दी पीढ़ी जिहड़ी माता कुरसम जी दी। और गुरु प्यारी साध संगत जी इन्हां दा पावन जन्म जमाल उद्दीन सुलेमान दे ग्रह विखे अति सत्कारयोग भगती भाव वाली माता खुदा दे प्यार विच रंगी होई रूह माता कुरसम जी दी पावन कुख तों सन 1173 ईस्वी नूं हिजरी 569 ईस्वी विच हुंदा है कसूर विखे ही आप जी दा जन्म होया है। पालना पोछना होई भावें के ये गल भी है कि जिस दी पीढ़ी जिस दा पड़दादा पूरा इस्लाम नूं परपक होवे जिहदा दादा दीन दा आलम होवे ते जिहदा पिता भी पूरा परपक होवे फिर जिहड़ी माता ऐसी जिहनूं नाम दी रंगण चढ़ी होवे उस पीढ़ी विच पैदा होना ये भी बहुत वड्डी गल सी। लेकिन इहदे विच इन्ना कु हुंदा है इहो जिहियां पीढ़ियां विच जे कोई जन्म हुंदा है तां उहदे वास्ते राह पदरा हुंदा है वाहिगुरु नूं मिलन दे रस्ते दी निशानदेही हुंदी होई हुंदी है ये आपां कह सकदे हां। लेकिन कमाई ते अपने आप नूं करनी पैंदी है राह लम्मा भी उन्ना ही हुंदा है ते राह दीआं कठिनाइयां भी ओही हुंदीआं ने लेकिन रस्ता मिलिया हुंदा है निशानदेही हुंदी। आम जी आउंदे ने संगत विच नास्तक तो आस्तक बनते ने पहला हौली हौली पता लगता है लेकिन यह फर्क होंदा है कि आस्तकता जन्म तो ही मिल जाती है। सो यह फर्क होंदा है कमाई आप नूं करनी पैंदी। और उस वेले गुरु प्यारी साध संगत जी आप जी माता आप पंज निवाजी पक्की सी सुरत संभालदियां बोलन लग्यां बच्चे नूं इत्थों तक लिखिया है भावें संसार दे विच बाबा फरीद जी दे तक राजे गोपी चंद जिहड़ा राजे तो सिद्ध बनिया सी उहदे तक इसे वेले उस ढाई मावां संसार विच मन्नियां गईयां सन ढाई मावां। एक माता ध्रुव जी दी सतयुग दे विच होई है
ਜੀ ਨੇ ਬੱਚੇ ਨੂੰ ਪ੍ਰੇਰ ਕੇ ਭਗਤੀ ਭਾਵ ਵੱਲ ਲਾਇਆ ਅਤੇ ਧਰੂ ਦਾ ਨਾਮ ਬਾਣੀ ਵਿੱਚ ਆ ਗਿਆ, ਜਿਹਨੂੰ ਅੱਜ ਵੀ ਕਿਹਾ ਵੀ ਉਹ ਬੈਕੁੰਠ ਸੱਚਖੰਡ ਦੇ ਦਰਵਾਜ਼ੇ 'ਤੇ ਹੈ, ਸਭ ਤੋਂ ਉੱਚੀ ਥਾਂ ਉਹ ਦਰਬਾਨ 'ਚ ਹੀ ਹੈ। ਧਰੂ ਅਟਾਲਾ ਜੋ ਨਾ ਟਰਿਓ, ਮਾਤਾ ਦੀ ਪ੍ਰੇਰਨਾ ਸੀ। ਪੁੱਛਿਆ ਸੀ ਕਿਵੇਂ ਸਨਮਾਨ ਮਿਲੇਗਾ, ਕਿਹਾ ਸੀ ਪੁੱਤਰ ਵਿਰੋਧ ਕਰਨ ਦੀ ਬਜਾਏ ਜਦੋਂ ਚਾਟਾਂ ਵੱਜੀਆਂ ਸੀ ਇਹੀ ਕਿਹਾ ਸੀ ਪਰਮੇਸ਼ਰ ਆਰਾਧੀ ਹੈ ਜਿੱਦੂ ਹੋਈ ਹੈ ਪਤਤ ਪੁਨੀਤਾ। ਸੋ ਆਪਾਂ ਮੈਂ ਅਤੇ ਤੂੰ ਬੰਦਗੀ ਨਹੀਂ ਕੀਤੀ ਹੈ, ਇਸ ਕਰਕੇ ਆਪਾਂ ਨੂੰ ਧੱਕੇ ਪੈਂਦੇ ਨੇ। ਅਤੇ ਵਾਹਿਗੁਰੂ ਨੂੰ ਆਰਾਧੀਏ ਫਿਰ ਪਵਿੱਤਰ ਹੋ ਜਾਈਦਾ ਹੈ, ਫਿਰ ਜੈ ਜੈਕਾਰ ਹੁੰਦੀ ਸੰਸਾਰ ਵਿੱਚ ਇਹ ਰਾਜ ਕੀ ਬੇਅੰਤ ਰਾਜ ਮਿਲ ਜਾਂਦੇ ਨੇ ਅਵਿਨਾਸ਼ੀ ਰਾਜ ਪੁੱਤਰ। ਉਸੇ ਵੇਲੇ ਜੰਗਲ ਨੂੰ ਗਿਆ ਸੀ 5 ਸਾਲ ਦਾ ਬਾਲਕ ਧਰੂ, ਇੰਨਾ ਪਰਿਪੱਕ ਹੋ ਗਿਆ, ਮਾਤਾ ਦਾ ਚੰਡਿਆ ਹੋਇਆ, ਮਾਤਾ ਸੁਨੀਤੀ ਜੀ। ਔਰ ਇਸੇ ਤਰ੍ਹਾਂ ਗੁਰੂ ਪਿਆਰੀ ਸਾਧ ਸੰਗਤ ਜੀ ਬਾਬਾ ਫਰੀਦ ਜੀ ਦੀ ਮਾਤਾ ਵਾ, ਇਹਦੇ ਬਾਰੇ ਤਾਂ ਆਪਾਂ ਵਿਚਾਰ ਕਰਨੀ ਹੈ। ਅਤੇ ਤੀਜੀ ਅੱਧੀ ਮਾਂ, ਦੋ ਮਾਵਾਂ ਇਹ ਪੂਰੀਆਂ ਜਿਨ੍ਹਾਂ ਆਪਣੇ ਪੁੱਤਰਾਂ ਨੂੰ ਪ੍ਰੇਰ ਕੇ ਭਗਤ ਬਣਾਇਆ ਅਤੇ ਜਿਨ੍ਹਾਂ ਦਾ ਨਾਮ ਬਾਣੀ ਵਿੱਚ ਹੈ ਅਤੇ ਜਿੰਨਾ ਚਿਰ ਸੂਰਜ ਚੜ੍ਹੇਗਾ ਉਨ੍ਹਾਂ ਚਿਰ ਰਹੇਗਾ, ਇਹ ਮਾਤਾ ਦੀ ਪ੍ਰੇਰਨਾ ਨਾਲ ਭਗਤ ਬਣੇ ਨੇ, ਤਾਂ ਇਹਨਾਂ ਮਾਵਾਂ ਨੂੰ ਸਨਮਾਨ ਮਿਲਿਆ। ਉਂਝ ਤਾਂ ਉਸ ਤੋਂ ਪਹਿਲਾਂ ਆਪੋ ਆਪਣੇ ਧਰਮਾਂ ਵਿੱਚ ਸੋ ਦੇਸ਼ ਰਾਖਿਆਂ ਦੀਆਂ ਸ਼ਹੀਦਾਂ ਦੀਆਂ ਭਗਤ ਸੰਤ ਭਗਤ ਪਹਿਲਾਂ ਤੋਂ ਆਏ ਨੇ, ਅਵਤਾਰਾਂ ਦੀਆਂ ਮਾਵਾਂ ਵੀ ਸਨ, ਲੇਕਿਨ ਉਹਨਾਂ ਪ੍ਰੇਰ ਕੇ ਉਹਨਾਂ ਨੂੰ ਅਵਤਾਰ ਨਹੀਂ ਬਣਾਇਆ ਸੀ। ਫਰਕ ਇਹ ਹੈ, ਉਹ ਪੂਜੀਆਂ ਜਾਂਦੀਆਂ ਨੇ ਸਾਰੀਆਂ ਹੀ, ਲੇਕਿਨ ਇਹ ਵਿਸ਼ੇਸ਼ ਨੇ। ਅੱਧੀ ਮਾਂ ਗੋਪੀ ਚੰਦ ਰਾਜੇ ਦੀ ਤਾਂ ਮੰਨੀ ਗਈ ਹੈ, ਪੂਰੀ ਨਹੀਂ, ਜਿਹਦਾ ਪਾਵਨ ਬਾਣੀ ਵਿੱਚ ਨਾਮ ਆਇਆ ਬੋਲਿਆ ਗੋਪੀ ਚੰਦ ਸੱਤ ਸਰੂਪ ਪਰਮ ਤੰਤ ਮੈਂ ਰੇਖ ਨਾ ਰੂਪ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ, ਸਿੱਧਾਂ ਨਾਲ ਚਰਚਾ ਹੋਈ ਸੀ, ਇਹਨੂੰ ਗਿਆਨ ਦਿੱਤਾ ਸੀ। ਔਰ ਇਹ ਗੋਪੀ ਚੰਦ ਦੀ ਮਾਤਾ ਨੇ ਪ੍ਰੇਰਿਆ ਇਹਨੂੰ, ਅਤੇ ਜਦੋਂ ਘਰ ਬਾਰ ਛੱਡ ਕੇ ਜੰਗਲ ਨੂੰ ਗਿਆ ਉਦੋਂ ਰੋਣ ਲੱਗ ਪਈ ਸੀ, ਵਿਰਾਗ ਆ ਗਿਆ ਸੀ ਪੁੱਤਰ ਦੇ ਵਿਛੋੜੇ ਦਾ ਵਿਰਾਗ। ਤਾਂ ਅੱਧੀ ਮਾਂ ਮੰਨੀ ਹੈ, ਪੂਰੀ ਨਹੀਂ, ਤੋਰ ਦਿੱਤਾ ਸੀ, ਭਗਤ ਬਣਾ ਦਿੱਤਾ, ਲੇਕਿਨ ਆ ਫਿਰ ਡੋਲ ਗਈ। ਸੋ ਉਸ ਤੋਂ ਬਾਅਦ ਇਹ ਵੀ ਮੈਂ ਬੇਨਤੀ ਕਰ ਦੇਵਾਂ, ਉਦੋਂ ਤੱਕ 2.5 ਮਾਵਾਂ ਸਨ, ਲੇਕਿਨ ਉਸ ਤੋਂ ਬਾਅਦ ਗੁਰੂ ਨਾਨਕ ਦਾ ਮਤ ਪ੍ਰਗਟ ਹੁੰਦਾ ਹੈ ਸੰਸਾਰ 'ਤੇ, ਫਿਰ ਤਾਂ ਮਾਵਾਂ ਦੀ ਗਿਣਤੀ ਕੋਈ ਨਹੀਂ। ਜੇ ਆਪਾਂ ਗੁਰੂ ਕਾਲ ਵਿੱਚ ਗੁਰੂ ਘਰਾਣਿਆਂ ਵਿੱਚ ਹੀ ਵੇਖੀਏ, ਗੁਰੂ ਘਰ ਦੇ ਵਿੱਚ ਹੀ, ਤਾਂ ਮਾਤਾ ਖੀਵੀ ਜੀ ਜਿਨ੍ਹਾਂ ਦਾ ਪਾਵਨ ਬਾਣੀ ਵਿੱਚ ਨਾਮ ਆਉਂਦਾ, ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਧਰਮ ਸੁਪਤਨੀ ਮਾਤਾ ਖੀਵੀ, ਸੌ ਸੋਏ ਜਨ ਗੋਏ ਉਠਾਲੀ, ਸੌ ਜਿਨ੍ਹਾਂ ਲੰਗਰ ਦੌਲਤ ਵੰਡੀ, ਅਥਾਹ ਸੇਵਾ ਕੀਤੀ ਸ਼ਰਧਾ ਨਾਲ, ਅਥਾਹ ਸੇਵਾ ਗੁਰੂ ਦੇ ਸਨਮੁਖ ਰਹਿ ਕੇ, ਉਹ ਵੀ ਧੰਨ ਨੇ ਸਾਡੇ ਵਾਸਤੇ। ਮਾਤਾ ਭਾਨੀ ਜੀ ਜਿਨ੍ਹਾਂ ਪ੍ਰੇਰਨਾ ਦੇ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਸਵਾਰਿਆ, ਉਹ ਭਾਰੀ ਗੁਰੂ ਹੋ ਗਏ ਸੱਚੇ ਪਾਤਸ਼ਾਹ ਜੀ। ਕੌਣ ਸਾਨੀ ਹੈ ਮਾਤਾ ਭਾਨੀ ਦਾ, ਉਹ ਵੀ ਧੰਨ ਮਾਤਾ ਹੈ, ਸੰਪੂਰਨ ਮਾਤਾ ਹੈ। ਫਿਰ ਸਾਧ ਸੰਗਤ ਜੀ, ਮਾਤਾ ਗੁਜਰ ਕੌਰ ਜੀ ਕੌਣ ਨਹੀਂ ਜਾਣਦਾ, ਏਡੇ ਮਹਾਨ ਨੇ, ਜਿੱਥੇ ਪਤਨੀ ਦਾ ਫਰਜ਼ ਹੈ ਸਬਰ ਸੰਤੋਖ, ਉੱਥੇ ਵੀ ਉਹਨਾਂ ਦਾ ਕੋਈ ਸਾਨੀ ਨਹੀਂ ਹੈ, ਕਿੰਨਾ ਸਬਰ ਸੰਤੋਖ ਹੈ। ਪਤੀ ਸਤਿਗੁਰੂ ਉਹਨਾਂ ਦਾ ਸ਼ਹੀਦ ਹੈ, ਪੁੱਤਰ ਸਾਹਿਬਜ਼ਾਦਾ ਗੁਰੂ ਗੋਬਿੰਦ ਸਿੰਘ ਜੀ ਸ਼ਹੀਦ ਨੇ, ਉਹ 4 ਸਾਹਿਬਜ਼ਾਦਿਆਂ ਜਿਨ੍ਹਾਂ ਨੂੰ ਪ੍ਰੇਰਿਆ, ਔਰ ਸ਼ਹੀਦਾਂ ਦੀ ਪੋਤਰਿਆਂ ਦੀ ਦਾਦੀ ਮਾਤਾ ਹੈ, ਆਪ ਸ਼ਹੀਦ ਨੇ ਮਾਤਾ ਗੁਜਰ ਕੌਰ ਜੀ। ਔਰ ਗੁਰੂ ਪਿਆਰੀ ਸਾਧ ਸੰਗਤ ਜੀ, ਇਸ ਤੋਂ ਵੱਧ ਕੇ ਜਿਨ੍ਹਾਂ ਮਾਵਾਂ ਦੇ ਪੁੱਤਰਾਂ ਨੇ ਕੁਰਬਾਨੀਆਂ ਕੀਤੀਆਂ, ਕਿੰਨੀਆਂ ਕੁ ਮਾਵਾਂ ਨੇ, ਕੋਈ ਅੰਤ ਨਹੀਂ ਹੈ। ਸ਼ਹੀਦਾਂ ਦੀਆਂ ਮਾਵਾਂ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ, ਜਿਨ੍ਹਾਂ ਨੇ ਆਪਣੇ ਪੁੱਤਰਾਂ ਨੂੰ ਲੋਰੀਆਂ ਦਿੱਤੀਆਂ ਗੁਰੂ ਨਾਨਕ ਦੇ ਮਿਸ਼ਨ ਵਿੱਚ, ਸ਼੍ਰੀਮਾਨ ਜਿਨ੍ਹਾਂ ਮਹਾਂਪੁਰਖਾਂ ਦੇ ਸਥਾਨਾਂ ਤੋਂ ਮੈਂ 2 ਅੱਖਰ ਪੜ੍ਹੇ ਨੇ, ਤੁਹਾਡੇ ਵਿੱਚ ਬੈਠਣ ਜੋਗਾ ਹੋਇਆ ਵਾਂ, ਸੇਵਾ ਕਰਕੇ ਝਾੜੂ ਮਾਰ ਕੇ। ਔਰ ਜਿੱਥੋਂ ਇਹੋ ਜਿਹਾ ਰੰਗ ਚੜ੍ਹਦਾ ਸੀ ਕਿ ਸਾਡੇ ਵੇਲੇ ਇੱਕ ਵਾਰ ਸਿੱਖਣ ਵਾਸਤੇ ਆਇਆ ਬੱਚਾ ਸਾਧੂ ਬਣ ਜਾਂਦਾ ਸੀ, ਇੱਕ ਵਾਰ ਅਵਸਥਾ ਉਹਦੀ ਬਣ ਜਾਂਦੀ ਸੀ ਹਰੇਕ ਸਿੰਘ ਦੀ, ਇੰਨੀ ਬਖਸ਼ਿਸ਼। ਜਿੱਥੇ ਉਹਨਾਂ ਸਰੀਰ ਛੱਡਿਆ
ਉਹ ਮਹਾਂਪੁਰਖ ਸੱਚਖੰਡ ਵਾਸੀ ਸ਼੍ਰੀਮਾਨ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹਨਾਂ ਦੀ ਮਾਤਾ ਜਨਮ ਤੋਂ ਪਹਿਲਾਂ ਹੀ ਜਦੋਂ ਪੇਟ ਵਿੱਚ ਸੀ ਮਹਾਂਪੁਰਸ਼, ਰੂਹ ਆ ਗਈ ਸੀ। ਆਪਣੇ ਨਿਤਨੇਮ ਤੋਂ ਇਲਾਵਾ 21 ਜਪਜੀ ਸਾਹਿਬ ਦੇ ਪਾਠ ਕਰਦੇ ਸਨ ਐਕਸਟਰਾ, ਨਿਤਨੇਮ ਤੋਂ 21, ਫਿਰ ਕਿੰਨੀ ਪਵਿੱਤਰ ਰੂਹ ਆਈ। ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਜਿਨ੍ਹਾਂ 2 ਸੂਰਬੀਰ ਮਹਾਨ ਪੁਰਸ਼ ਦਿੱਤੇ ਨੌਜਵਾਨ, ਜਿਨ੍ਹਾਂ ਜ਼ੁਲਮ ਦੀਆਂ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ ਦੁਸ਼ਟਾਂ ਦੀਆਂ, ਸ਼੍ਰੀਮਾਨ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਦੇ ਜੀਵਨ ਦੀ ਘਾੜਤ ਉਹਨਾਂ ਘੜੀ, ਸੰਤ ਛਪਾਹੀ, ਐਸੇ ਮਹਾਂਪੁਰਸ਼ ਨੇ। ਉਹਨਾਂ ਦੀਆਂ ਮਾਵਾਂ ਕਿੰਨੀਆਂ ਕੁ ਮਾਵਾਂ ਗਿਣੀਏ, ਬੇਅੰਤ ਨਿਕਲ ਆਉਣਗੀਆਂ। ਔਰ ਇਹ ਉਦੋਂ ਤੱਕ 250 ਮਾਵਾਂ ਸੀ, ਇਹ ਮੈਂ ਬੇਨਤੀ ਕਰਾਂ, ਜਦੋਂ ਤੱਕ ਗੋਪੀ ਚੰਦ ਸੀ, ਬਾਬਾ ਫਰੀਦ ਜੀ ਸਨ। ਔਰ ਸੱਚਮੁੱਚ ਬਾਬਾ ਫਰੀਦ ਸਾਹਿਬ ਜੀ ਦੀ ਮਾਂ ਇੱਕ ਵਿਲੱਖਣ ਮਾਂ ਸੀ। ਆਪ ਜੀ ਨੇ ਲੋਰੀਆਂ ਹੀ ਕੁਰਾਨ ਦੀਆਂ ਆਇਤਾਂ ਪੜ੍ਹ ਕੇ ਦਿੱਤੀਆਂ ਬਾਬਾ ਫਰੀਦ ਜੀ ਨੂੰ, ਕੁਰਾਨ ਦੀਆਂ ਆਇਤਾਂ ਉਹਨਾਂ ਨੂੰ ਕੰਠ ਸਨ, ਮਾਤਾ ਕੁਰਸਮ ਜੀ ਨੂੰ। ਇੱਥੇ ਹੀ ਬਸ ਨਹੀਂ, 11 ਸਾਲ ਦੀ ਉਮਰ ਵਿੱਚ ਉਹਨਾਂ ਨੇ ਪਹਿਲਾਂ ਕੁਰਾਨ ਦੀਆਂ ਲੋਰੀਆਂ ਦਿੱਤੀਆਂ ਪ੍ਰਤਪਾਲਣਾ ਕਰਦਿਆਂ ਹੋਇਆਂ, ਫਿਰ ਹਦੀਸਾ ਜੀ ਦੀਆਂ ਕਹਾਣੀਆਂ ਕਥਾ ਸੁਣਾਉਂਦੇ ਸਨ। ਹਦੀਸਾ ਜੀ ਮੁਹੰਮਦ ਸਾਹਿਬ ਜੀ ਦੀ ਪਤਨੀ ਸੀ, ਜਿਵੇਂ ਉਹਨਾਂ ਨੂੰ ਕੁਰਾਨ ਉਤਰਦੀ ਸੀ, ਇਹ ਇਲਮ ਆਉਂਦਾ ਸੀ, ਅਤੇ ਉਹ ਸੋ ਧਰਮ ਵਿੱਚ ਪ੍ਰਪਾ ਕਰਨ ਵਾਲੀਆਂ ਕਥਾਵਾਂ ਸੁਣਾਉਂਦੇ ਸਨ, ਉਹ ਸੁਣਦੀ ਸੀ, ਉਹ ਨੋਟ ਕਰਦੀ ਸੀ, ਉਹਦੀਆਂ ਕਹਾਣੀਆਂ ਹਦੀਸਾ ਪੁਸਤਕ ਆ ਪਵਿੱਤਰ ਇਸਲਾਮ ਵਿੱਚ, ਉਹ 20 ਕਹਾਣੀਆਂ ਸੁਣਾਉਂਦੀ ਸੀ ਮਾਤਾ ਕੁਰਸਮ ਜੀ, ਹਦੀਸਾ ਦੀਆਂ ਕਹਾਣੀ। ਔਰ ਗੁਰੂ ਪਿਆਰੀ ਸਾਧ ਸੰਗਤ ਜੀ ਫਿਰ 5 ਸਾਲ ਦੇ ਹੋਏ ਅਤੇ ਆਪ ਜੀ ਨੂੰ ਸੋ ਧਾਰਮਿਕ ਮਦਰਸੇ ਵਿੱਚ ਮਾਤਾ ਜੀ ਵੱਲੋਂ ਸੋ ਪੜ੍ਹਨੇ ਪਾਇਆ ਗਿਆ। ਬਹੁਤ ਹੁਸ਼ਿਆਰ ਸੀ, 11 ਸਾਲ ਦੀ ਉਮਰ ਵਿੱਚ ਸਾਰਾ ਕੁਰਾਨ ਸ਼ਰੀਫ ਮੂੰਹ ਜਵਾਨੀ ਕੰਠ ਕਰਾ ਦਿੱਤਾ ਸੀ ਬਾਬਾ ਫਰੀਦ ਸਾਹਿਬ ਜੀ, ਮਾਤਾ ਜੀ। ਉਸੇ ਸਾਲ ਹੀ ਮਾਤਾ ਆਪ ਜੀ ਨੂੰ ਨਾਲ ਲੈ ਕੇ ਮੱਕੇ ਦੀ ਹੱਜ ਨੂੰ ਗਏ ਨੇ। ਮੱਕੇ ਦੀ ਹੱਜ ਕਰਾ ਕੇ ਵਾਪਸ ਜਦੋਂ ਆਏ ਨੇ, ਫਿਰ ਮੁਲਤਾਨ ਭੇਜਿਆ ਹੈ, ਕਿਹਾ ਬੇਟਾ ਉੱਥੇ ਜਾ ਕੇ ਵਿੱਦਿਆ ਹਾਸਲ ਕਰੋ, ਇਸਲਾਮ ਦੀ ਵਿੱਦਿਆ ਵਿੱਚ ਪਰਪੱਕ ਹੋਵੋਗੇ। ਉੱਥੇ ਆਪ ਜੀ ਨੂੰ ਛੱਡਿਆ ਉੱਥੇ, ਔਰ ਆਪ ਜੀ ਵਿੱਦਿਆ ਪੜ੍ਹਨ ਗਏ 5 ਸਾਲ। ਸੋ 11 ਸਾਲ ਤੋਂ ਲੈ ਕੇ 4 ਸਾਲ ਉੱਥੇ ਲਾਏ, ਇਲਮ ਪੜ੍ਹ ਰਹੇ ਸੀ। ਉੱਥੇ ਹੀ ਮੁਲਤਾਨ ਪੀਰਪੁਰ ਆ, ਪੀਰਾਂ ਦਾ ਗੜ੍ਹ ਸੀ ਮੁਲਤਾਨ, ਵਿਦਵਾਨਾਂ ਦਾ ਗੜ੍ਹ ਸੀ। ਔਰ ਉੱਥੇ ਹੀ ਸਮੇਂ ਦੇ ਪ੍ਰਸਿੱਧ ਜਿਹੜੇ ਸ਼ਮਸ਼ ਤਮਰੇਜ਼ ਜੀ ਹੋਏ ਨੇ, ਬਹੁਤ ਵੱਡੇ ਬ੍ਰਹਮ ਗਿਆਨੀ ਮਹਾਂਪੁਰਸ਼ ਇਸਲਾਮ ਵਿੱਚ, ਉਹਦੀ ਜਿਹੜੀ ਪੀੜ੍ਹੀ ਸੀ ਗੱਦੀ, ਉਹਦੀ ਗੱਦੀ ਦੇ ਤਬਰੇਜ਼ੀ ਹੀ ਅਖਵਾਉਂਦੇ ਸੀ, ਭਾਵੇਂ ਉਹਨਾਂ ਦਾ ਨਾਮ ਮੌਲਾਨਾ ਰੂਮੀ ਆਉਂਦਾ ਹੈ। ਮੌਲਾਨਾ ਰੂਮੀ ਉੱਥੇ ਸੋ ਸਬੱਬ ਨਾਲ ਆਏ ਨੇ, ਜਦੋਂ ਮੁਲਤਾਨ ਵਿੱਚ ਆਪ ਜੀ ਵਿੱਦਿਆ ਪੜ੍ਹਦੇ ਸੀ, ਅਤੇ ਉਸ ਵੇਲੇ ਫਰੀਦ ਜੀ ਵਿੱਦਿਆ ਪੜ੍ਹਦੇ ਹੋਏ ਸਾਧ ਸੰਗਤ ਜੀ, ਬਹੁਤ ਸਾਰੇ ਲੋਕਾਂ ਦੀ ਭੀੜ ਹਜ਼ਾਰਾਂ ਦੀ ਉਹਨਾਂ ਦੇ ਆਉਣ 'ਤੇ ਉਹਨਾਂ ਦੇ ਦਰਸ਼ਨਾਂ ਵਾਸਤੇ ਉਮੜ ਪਈ। ਜਦੋਂ ਹਜ਼ਾਰਾਂ ਲੋਕ ਉਹਨਾਂ ਦੇ ਦੀਦਾਰੇ ਕਰ ਰਹੇ ਸੀ, ਉਸ ਲੋਕਾਂ ਵਿੱਚ ਫਰੀਦ ਜੀ ਵੀ ਖੜੋਤੇ ਹੋਏ ਸਨ। ਪਰ ਜਿਸ ਵੇਲੇ ਇਹਨਾਂ ਜਾ ਸਿਜਦਾ ਕੀਤਾ, ਉਹਨਾਂ ਦੀ ਨਿਗਾਹ ਇਹਨਾਂ 'ਤੇ ਟਿਕ ਗਈ, ਪਾਸੇ ਨਹੀਂ ਗਈ ਮੌਲਾਨਾ ਰੂਮੀ ਜੀ ਦੀ। ਜਦੋਂ ਨਿਗਾਹ ਟਿਕੀ ਤਾਂ ਉਹਨਾਂ ਇੱਕ ਅਨਾਰ, ਸਾਖੀਕਾਰਾਂ ਲਿਖਿਆ ਵਾ, ਇੱਕ ਅਨਾਰ ਆਪ ਜੀ ਵੱਲ ਵਧਾ ਸੁੱਟਿਆ, ਕਿਹਾ ਫਰੀਦ ਇਹਨੂੰ ਸਾਰੇ ਲੋਕਾਂ ਵਿੱਚ ਵੰਡ ਦੇ। ਆਪ ਜੀ ਦੀ ਕਿੰਨੀ ਸ਼ਰਧਾ ਸੀ, ਸ਼ਰਧਾ ਹੀ ਜੜ ਹੁੰਦੀ ਹੈ, ਸ਼ਰਧਾਵਾਨ ਲਭਤੇ ਗਿਆਨ, ਬੜੇ ਪ੍ਰੇਮ ਨਾਲ ਮਹਾਂਪੁਰਸ਼ ਦੇ ਹੱਥ ਦਾ ਕਿ ਮੈਨੂੰ ਵਿਸ਼ੇਸ਼ ਨਿਵਾਜਿਆ ਹੈ। ਉਹ ਅਨਾਰ ਫੜ ਕੇ ਆਪ ਜੀ ਨੇ ਛਿੱਲਿਆ ਅਤੇ ਉਹਦੇ ਵਿੱਚੋਂ ਇੱਕ ਇੱਕ ਦਾਣਾ ਸਾਰਿਆਂ ਨੂੰ ਵਰਤਾਉਣ ਲੱਗ ਪਏ। ਉਹ ਇੱਕ ਦਾਣਾ ਧਰਤੀ 'ਤੇ ਡਿੱਗ ਪਿਆ, ਉਹਨੂੰ ਵੀ ਜਾਈ ਨਹੀਂ ਜਾਣ ਦਿੱਤਾ, ਕਿੰਨੀ ਸ਼ਰਧਾ ਸੀ। ਉਹਨੂੰ ਲਿਬੜੇ ਹੋਏ ਨੂੰ ਰੇਤ ਵਿੱਚ ਆਪਣੇ ਮੂੰਹ ਵਿੱਚ ਪਾ ਲਿਆ, ਦੂਜਿਆਂ ਨੂੰ ਦੇਣ ਦੀ ਬਜਾਏ ਕੋਈ ਕਹੂ ਮੈਨੂੰ ਲਿਬੜਿਆ ਦੇ ਦਿੱਤਾ, ਆਪਣੇ ਮੂੰਹ ਵਿੱਚ ਪਾ ਲਿਆ ਵੀ ਇਹ ਮਹਾਂਪੁਰਖ ਦੇ ਹੱਥ ਦਾ ਜੇ। ਔਰ ਉਸ ਵੇਲੇ ਲਿਖਦੇ ਨੇ ਸਾਖੀਕਾਰ ਕਿ ਦਿਲ ਦਿਮਾਗ ਦੋਵੇਂ ਮੂੰਹ 'ਚ ਗਿਆ, ਰੌਸ਼ਨ ਹੋ ਗਏ।
कुछ होया अंदर कुछ खेड बनी, फिर आप जी नूं बैराग आया। उस तों बाद मुलाना रूमी जी ने बचन भी किते, फरीद साबरां दे राह हो सबर रख, आउन वाला अजे नहीं आया, जेड़े बचन उत्थे लिखे हुए ने, लेकिन आवेगा एक दिन जरूर। उड़ीक दियां घड़ियां लंबियां हुंदियां ने, हर एक रात तो पिछों प्रभात हुंदी है, ये नहीं भुलना। बहुत ही समझ नहीं आई, छोटी उम्र सी 15 कु साल दी, पर अंदर कुछ खेड वर्ती महसूस होई। अजे वह वाहगुरु दे बैराग दी चिनक पूरी नहीं लगी सी। बाबा फरीद जी अजे फरीद जी सन कले, उस समय ही इन्हां समयां विच ही उत्थे प्रसिद्ध जेड़े चिश्ती, सो चिश्ती सिलसिले दे मुखी सन, दूजे मुखी सन, सो जिन्हां दा नाम सैयद कुतुबद्दीन सो आउंदा है, और उन्हां दा छोटा नाम बख्तियार काकी जी करके प्रसिद्ध होया। ये उही कुतुबद्दीन कुतुबद्दीन ने जिन्हां दी दिल्ली विच कुतुब मीनार जिन्हां दे सो बनिया होया, इन्हां दी कबर दे उपर बनिया होया कुतुब मीनार दिल्ली विच, ये उही महापुरश ने। ਇਹ ਵੀ ਪੁੱਗੀ ਹੋਈ ਆਤਮਾ ਸੀ ਉਸ ਵੇਲੇ ਦੀ, ਦੂਜੇ ਮੁਖੀ ਸਨ ਇਹ। ਸੋ ਚਿਸ਼ਤੀ ਸਿਲਸਿਲੇ ਦੇ ਇਹਨਾਂ ਦਾ ਉੱਥੇ ਮੁਲਤਾਨ ਆਉਣਾ ਹੋਇਆ, ਅਤੇ ਜਦੋਂ ਇਹਨਾਂ ਦੇ ਦਿਦਾਰੇ ਹੋਏ ਉਸ ਵੇਲੇ ਆਪ ਜੀ ਨੇ ਇਹਨਾਂ ਨੂੰ ਮਿਲੇ, ਇਹਨਾਂ ਵੀ ਵੇਖ ਕੇ ਨਿਵਾਜਿਆ ਫਰੀਦ ਜੀ ਨੂੰ। ਪਹਿਲੇ ਦਿਨ ਹੀ ਮਿਹਰ ਦੀ ਨਿਗਾਹ ਪਾਈ, ਅਤੇ ਉਸ ਵੇਲੇ ਇਹਨਾਂ ਵੀ ਕਿਹਾ ਸੀ, ਜਦੋਂ ਉਸ ਵੇਲੇ ਵਾਹਿਗੁਰੂ ਮੁਲਤਾਨ ਵਿੱਚ ਇਹਨਾਂ ਨਾਲ ਮਿਲਾਪ ਹੁੰਦਾ, ਉਸ ਵੇਲੇ ਮਦਰੱਸੇ ਵਿੱਚ ਆਪ ਜੀ ਪੜ੍ਹ ਰਹੇ ਸੀ, ਵਿਦਿਆ ਪੜ੍ਹ ਰਹੇ ਸੀ, ਅਤੇ ਉਹਨਾਂ ਦਾ ਉਸ ਮਸੀਤ ਵਿੱਚ ਆਉਣਾ ਹੋਇਆ ਇੱਕਦਮ। ਜਦੋਂ ਬਖਤਿਆਰ ਕਾਕੀ ਜੀ ਦਾ ਮਸੀਤ ਵਿੱਚ ਜਾਣਾ ਹੋਇਆ, ਆਪ ਜੀ ਨੀਵੀਂ ਪਾ ਕੇ ਪੜ੍ਹ ਰਹੇ ਸੀ, ਉਹਨਾਂ ਕੋਲ ਆ ਕੇ ਆਵਾਜ਼ ਦਿੱਤੀ, ਮਹਾਂਪੁਰਸ਼ ਨੂੰ ਪਹਿਚਾਣਦਾ ਹੈ, ਕੋਲ ਆ ਕੇ ਆਵਾਜ਼ ਦਿੱਤੀ, ਫਰੀਦ ਕੀ ਪੜ੍ਹ ਰਿਹਾ ਹੈ, ਕੀ ਇਲਮ ਪੜ੍ਹ ਰਿਹਾ ਹੈ। ਅੱਗੋਂ ਕਿਹਾ ਅਲ ਨਾਫਾ, ਜਿਹੜੀ ਵਿੱਦਿਆ ਪੜ੍ਹ ਰਹੇ ਸਨ, ਕਿਹਾ ਕੇਵਲ, ਸੋ ਇਹ ਵਿੱਦਿਆ ਤੇਰਾ ਕੁਝ ਸਵਾਰੇਗੀ, ਇਹਦੇ ਵਿੱਚੋਂ ਕੀ ਮਿਲੇਗਾ। ਜਦੋਂ ਧੌਣ ਤਾਂ ਨੂੰ ਚੱਕੀ, ਅਤੇ ਧੌਣ ਜਿਹੜੀ ਉਹਨਾਂ ਵੱਲ ਟਿਕੀ ਰਹਿ ਗਈ, ਕਿਉਂਕਿ ਮਹਾਂਪੁਰਸ਼ ਸੀ, ਜਲਾਲ ਸੀ ਉਹਨਾਂ ਦੇ ਚਿਹਰੇ 'ਤੇ ਬਖਤਿਆਰ ਕਾਕੀ ਜੀ। ਕਿਹਾ ਫਿਰ ਜੇ ਇਹਦੇ ਵਿੱਚ ਨਹੀਂ ਤਾਂ ਕਿਹੜਾ ਵਿੱਦਿਆ ਮੁਤਾਲਾ ਹਾਸਲ ਕਰਾਂ, ਤੁਸੀਂ ਦੱਸ ਦਿਓ। ਕਿਹਾ ਦਿੱਲੀ ਆ ਜਾਵੀਂ ਬਾਬਾ, ਅਜੇ ਨਹੀਂ, ਠਹਿਰ ਕੇ ਦਿੱਲੀ ਆ ਜਾਵੀਂ, ਪਹਿਲਾਂ ਇਹਨੂੰ ਪੂਰਾ ਕਰ ਲੈ, ਬਾਬਾ ਦਿੱਲੀ ਆ ਜਾਵੀਂ। ਜਦੋਂ ਇਹ ਬਚਨ ਉਹਨਾਂ ਨੇ ਕਹੇ ਤਾਂ ਸਾਰੇ ਸੁਣ ਰਹੇ ਸੀ, ਉੱਥੋਂ ਆਪ ਜੀ ਦੇ ਨਾਮ ਨਾਲ ਪੱਕਾ ਹੀ ਬਾਬਾ ਫਰੀਦ ਲੱਗ ਗਿਆ। ਭਗਤ ਜਾਣੇ ਆਪਾਂ ਸਤਿਕਾਰ ਨਾਲ ਬਾਬਾ ਫਰੀਦ ਵੀ ਕਹਿੰਦੇ, ਇਹ ਅੱਲ ਉਹਨਾਂ ਨੂੰ ਪੈ ਗਈ ਸੀ। ਸੋ ਇਹ ਵਾਰੀ ਮਿਲਿਆ ਸੀ ਮਹਾਂਪੁਰਸ਼ਾਂ ਵੱਲੋਂ। ਤਾਂ ਉਸ ਵੇਲੇ ਜਦੋਂ ਉਹ ਜਾਣ ਲੱਗੇ ਆਪ ਜੀ ਬੈਰਾਗ ਵਿੱਚ, ਦੂਰ ਤੱਕ ਉਹਨਾਂ ਨੂੰ ਛੱਡਣ ਗਏ, ਵਿਛੁੜਨਾ ਨਹੀਂ ਚਾਹੁੰਦੇ ਸਨ, ਉਹਨਾਂ ਬਾਂਹ ਫੜ ਕੇ ਕਿਹਾ, ਅਜੇ ਸਮਾਂ ਨਹੀਂ, ਸਬਰ ਰੱਖ, ਯਾਦ ਰੱਖੀ ਅੱਲਾ ਨੂੰ ਸੋ ਪਾਉਣ ਦੇ ਰਾਹ ਵਿੱਚ ਸਬਰ ਹੀ ਪਹਿਲੀ ਅਤੇ ਆਖਰੀ ਮੰਜ਼ਿਲ ਹੋਇਆ ਕਰਦੀ ਹੈ, ਸਬਰ ਦਾ ਪੱਲਾ ਨਾ ਛੱਡੀ, ਦਿੱਲੀ ਆ ਜਮੀ ਪਰ ਅਜੇ ਨਹੀਂ, ਅਜੇ ਬੈਰਾਗ ਨਾ ਕਰ। ਉਹ ਵੀ ਜਾਣਦੇ ਸੀ ਅਜੇ ਪੂਰੀ ਅਵਸਥਾ ਵਿੱਦਿਆ ਹਾਸਲ ਨਹੀਂ ਹੋਈ, ਇਹ ਲੰਬੀ ਜ਼ਰੂਰੀ ਹੈ। ਔਰ ਉਸ ਵੇਲੇ ਆਪ ਜੀ ਪਿੱਛੇ ਮੁੜੇ, ਉੱਥੇ ਹੀ ਰਹੇ, ਫਿਰ ਮਾਤਾ ਜੀ ਕੋਲ ਗਏ, ਮਾਤਾ ਜੀ ਨੂੰ ਦੱਸਿਆ ਕਸੂਰ ਆਏ, ਉਹਨਾਂ ਕਿਹਾ ਪੁੱਤਰ ਅਜੇ ਨਹੀਂ, ਅਜੇ ਹੋਰ ਵਿੱਦਿਆ ਪੜ੍ਹ, ਆਪਣੀ ਅਵਸਥਾ ਨੂੰ ਉੱਚਾ ਬਣਾ। ਬਖਤਿਆਰ ਕਾਕੀ ਜੀ ਪੁੱਗੇ ਹੋਏ ਮਹਾਂਪੁਰਸ਼ ਨੇ, ਹਕੀਕਤ ਦਾ ਆਨੰਦ ਮਾਣ ਰਹੇ ਨੇ, ਗਿਆਨ ਦੀ ਅਵਸਥਾ ਦਾ, ਉਹਨਾਂ ਕੋਲ ਜਾਣ ਦੇ ਅਜੇ ਤੂੰ ਕਾਬਲ ਨਹੀਂ ਹੋਇਆ। ਫਿਰ ਕਿਹਾ ਕਿੱਥੇ, ਉਹਨਾਂ ਕਿਹਾ ਜਾ ਕਧਾਰ ਜਾ ਕੇ ਵਿੱਦਿਆ ਪੜ੍ਹ। ਕਧਾਰ ਜਾ ਕੇ ਫਿਰ ਸਾਧ ਸੰਗ ਜੀ ਇਹਨਾਂ ਨੇ ਵਿੱਦਿਆ ਪੜ੍ਹੀ, ਉੱਥੇ ਵੀ ਪੁੱਗੀਆਂ ਹੋਈਆਂ ਆਤਮਾਵਾਂ ਮਹਾਂਪੁਰਸ਼ਾਂ ਦੇ ਦਿਦਾਰੇ ਕੀਤੇ, ਖੁਸ਼ੀਆਂ ਲਈਆਂ, ਸਾਧੂਆਂ ਦੇ ਰਾਹ ਚੁਲੇ ਗਏ, ਅਤੇ ਫਿਰ ਮਾਤਾ ਕੋਲ ਆਏ ਨੇ ਉੱਥੇ। ਕਥਾ ਲੰਬੀ ਹੋ ਜਾਵੇ, ਫਿਰ ਮਾਤਾ ਨੇ ਕਿਹਾ ਅਜੇ ਵੀ ਬਖਤਿਆਰ ਕਾਕੀ ਦੇ ਕੋਲ ਰਹਿਣ ਵਾਲੀ ਅਵਸਥਾ ਨਹੀਂ ਬਣੀ ਹੈ, ਪੁੱਤਰ
ਉਹਨਾਂ ਦਾ ਉਹਨਾਂ ਕੋਲ ਜਾਣਾ। ਉਹ ਸਮੁੰਦਰ ਵਾਂਗ ਗਿਆਨਵਾਨ ਨੇ, ਆਪਣਾ ਜਿਹੜਾ ਗਿਰੀਵਾਨ ਆ ਉਹਨੂੰ ਇੰਨਾ ਵੱਡਾ ਫੈਲਾ ਲੈ, ਹੋਰ ਫੈਲਾ ਲੈ ਤਾਂ ਕਿ ਬਖਸ਼ਿਸ਼ਾਂ ਵੇਲੇ ਪੱਲਾ ਨਿੱਕਾ ਨਾ ਰਹਿ ਜਾਵੇ। ਫਿਰ ਬਗਦਾਦ ਭੇਜਿਆ ਗਿਆ ਆਪ ਜੀ ਨੂੰ। ਸੱਚ ਹੈ ਮਾਤਾ ਹੋਵੇ ਤਾਂ ਇਹੋ ਜਿਹੀ ਮਾਤਾ ਹੋਵੇ ਜਿਹਦੇ ਅੰਦਰ ਇੰਨਾ ਸਬਰ ਸੀ, ਸੰਤੋਖ ਸੀ। ਉਹਨਾਂ ਵੀ ਕਿਹਾ ਸੀ ਸਬਰ ਰੱਖ। ਆਪ ਜੀ ਨੇ ਤਾਂ ਹੀ ਬਾਣੀ ਵਿੱਚ ਕਿਹਾ ਸੀ ਫਰੀਦਾ ਸੌ ਸਬਰ ਮੰਝ ਕਮਾਣ, ਇਹ ਸਬਰ ਕਾ ਨਹੀਂ ਹਿਣੋ। ਸੋ ਆਪ ਜੀ ਨੇ ਹੀ ਕਿਹਾ ਸੀ ਜੇ ਕਮਾਣ ਵੀ ਸਬਰ ਦੀ ਹੋਵੇ, ਤਨਖ ਵੀ ਕਬਰ ਦਾ ਹੋਵੇ, ਚਿੱਲਾ ਵੀ ਸਬਰ ਦਾ ਚੜ੍ਹਾਇਆ ਜਾਵੇ, ਸਬਰ ਸੰਦਾ ਬਾਣ ਖਾਲਕ ਖਤਾ ਨਾ ਕਰੀ, ਅਤੇ ਸਬਰ ਦਾ ਹੀ ਸੰਤੋਖ ਦਾ ਹੀ ਤੀਰ ਚਲਾਇਆ ਜਾਵੇ, ਫਿਰ ਵਾਹਿਗੁਰੂ ਦੇ ਦਰ 'ਤੇ ਮਨਜ਼ੂਰ ਹੁੰਦਾ ਹੈ। ਸੱਚੇ ਪਾਤਸ਼ਾਹ ਨਿਸ਼ਾਨਾ ਉੱਕਣ ਨਹੀਂ ਦਿੰਦਾ। ਅਗਿਆਨ ਦਾ ਹਿਰਦਾ ਪਾਟ ਜਾਂਦਾ, ਅਗਿਆਨ ਦਾ ਪੜਦਾ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ। ਆਪ ਜੀ ਨੇ ਤਾਂ ਹੀ ਬਾਣੀ ਵਿੱਚ ਕਿਹਾ ਸੀ ਸੋ ਸਬਰ ਅੰਦਰ ਸਾਬਰੀ ਤਨ ਏ ਵੈ ਜਾਲੇਨ, ਹੁਣ ਜੀ ਖੁਦਾਏ ਦਾ ਭੇਤ ਨਾ ਕਿਸੈ ਦੇਣ। ਆਪ ਜੀ ਨੂੰ ਮਾਤਾ ਜੀ ਨੇ ਫਿਰ ਸਿੱਖਿਆ ਦਿੱਤੀ। ਆਪ ਜੀ ਬਗਦਾਦ ਜਾ ਕੇ ਸ਼ੇਖ ਅਹਿਮਦ ਸੋ ਬੁਖਾਰੀ ਪਾਸ ਜਾ ਕੇ, ਜੋ ਵਿੱਦਿਆ ਦੇ ਚਿਰਾਗ ਬਾਲ ਰਹੇ ਸਨ, ਉੱਥੇ ਉਹਨਾਂ ਕੋਲ ਜਾ ਕੇ ਵਿੱਦਿਆ ਹਾਸਲ ਕੀਤੀ। ਉਹਨਾਂ ਨੇ ਆਪ ਜੀ ਨੂੰ ਨਿਵਾਜਿਆ। ਫਿਰ ਦਿੱਲੀ ਗਏ ਜਿੱਥੇ ਸੋ ਉਸ ਵੇਲੇ ਦੇ ਮਹਾਂਪੁਰਸ਼ ਮਹਾਨ ਜਿਹੜੇ ਕੁਤਬ ਉਦਦੀਨ, ਸੋ ਉੱਥੇ ਬਖਤਿਆਰ ਕਾਕੀ ਜੀ ਦਾਸ ਜਿਨ੍ਹਾਂ ਨੂੰ ਦੁਨੀਆ ਮੰਨਦੀ ਸੀ, ਉਹਨਾਂ ਕੋਲ ਹੋਰ ਵੀ ਮਹਾਂਪੁਰਸ਼ ਬਹੁਤ ਆਏ ਹੋਏ ਸਨ। ਇਹਨਾਂ ਸੋਚਿਆ ਮੈਨੂੰ ਕਿਹਨੇ ਪਛਾਣਨਾ, ਇੰਨੀ ਭੀੜ ਆ, ਵੱਡੇ ਵੱਡੇ ਮਹਾਂਪੁਰਸ਼ ਉਹਨਾਂ ਦੁਆਲੇ ਬੈਠੇ। ਪਰ ਜਦੋਂ ਜਾ ਸਜਦਾ ਕੀਤਾ, ਕਿਹਾ ਫਰੀਦ ਜੀ ਸਾਰੇ ਕੰਮ ਮੁਕਾ ਕੇ ਆ ਗਏ ਨੇ, ਇਹ ਬਚਨ ਉਹਨਾਂ ਪਹਿਲਾਂ ਕੀਤਾ। ਅਥਾਹ ਵਿਰਾਗ ਹੋ ਗਿਆ, ਦਿਲ ਦੀ ਖੁਸ਼ੀ ਦਾ ਕੋਈ ਅੰਤ ਨਹੀਂ ਸੀ। ਆਪ ਜੀ ਨੂੰ ਅੰਦਰ ਖਾਨਗਾਹ ਦੇ ਅੰਦਰ ਲੈ ਗਏ ਜਗ੍ਹਾ ਦਿਓ ਬਖਤਿਆਰ ਕਾਕੀ ਜੀ, ਉੱਥੇ ਲਿਜਾ ਕੇ ਸਾਰੀਆਂ ਖੁਸ਼ੀਆਂ ਸਾਰੀਆਂ ਰਹਿਮਤਾਂ ਸਾਰੇ ਗਿਆਨ ਆਪ ਜੀ ਦੀ ਝੋਲੀ ਵਿੱਚ ਪਾ ਦਿੱਤੇ। ਉਹਨਾਂ ਬਾਹਰ ਆਏ ਤਾਂ ਰੰਗ ਹੋਰ ਸੀ, ਔਰ ਆਪ ਜੀ ਨੇ ਉਸ ਵੇਲੇ ਰੋਜ਼ਾ ਰੱਖਿਆ। ਤੀਜੇ ਦਿਨ ਜਦੋਂ ਰੋਜ਼ਾ ਖੋਲ੍ਹਿਆ ਤਾਂ ਉਸ ਵੇਲੇ ਰੋਟੀ ਕੋਈ ਰੱਖ ਗਿਆ ਸੀ, ਉਹ ਸ਼ੱਕੀ ਉਸੇ ਵੇਲੇ ਉਲਟੀ ਆ ਗਈ, ਸਾਰੀ ਬਾਹਰ ਨਿਕਲ ਗਈ। ਦੱਸਿਆ ਬਖਤਿਆਰ ਕਾਕੀ ਜੀ ਨੂੰ, ਮਹਾਂਪੁਰਸ਼ੋ ਇਸ ਤਰ੍ਹਾਂ ਹੋਇਆ, ਤੁਸੀਂ ਕਿਹਾ ਸੀ ਰੋਜ਼ਾ ਰੱਖੋ, ਮੈਂ ਤੀਜੇ ਦਿਨ ਜਦੋਂ ਖੋਲ੍ਹਿਆ ਉਹਨਾਂ ਕਿਹਾ ਹਰਾਮ ਦੀ ਰੋਟੀ ਸੀ। ਚੰਗਾ ਹੋਇਆ ਫਰੀਦ ਜੀ, ਮਹਾਂਪੁਰਸ਼ ਦੇ ਅੰਦਰ ਮੋਮਨ ਦੇ ਹਰਾਮ ਦੀ ਰੋਟੀ ਪੇਟ ਵਿੱਚ ਨਹੀਂ ਟਿਕਣੀ ਚਾਹੀਦੀ, ਇਹ ਅਦਾ ਅੱਲਾ ਖੁੱਲ੍ਹਾ ਤਾਲਾ ਨੇ ਚੰਗਾ ਕੀਤਾ, ਬਾਹਰ ਨਿਕਲ ਗਈ ਹੈ ਸਾਰੀ, ਫਿਰ ਰੋਜ਼ਾ ਰੱਖ। ਉਸੇ ਵੇਲੇ ਰੱਖਿਆ, ਤੀਜੇ ਦਿਨ ਖੋਲ੍ਹਿਆ ਦੂਜਾ ਰੋਜ਼ਾ, ਮੁਰਸ਼ਦ ਨੂੰ ਪਾ ਕੇ ਉਹਦੇ ਬਚਨ ਨੂੰ ਕਮਾ ਕੇ, ਅਤੇ ਸਾਧ ਸੰਗਤ ਜੀ ਖਾਣ ਨੂੰ ਕੁਝ ਨਹੀਂ ਸੀ, ਉਸ ਵੇਲੇ ਛਕਣਾ ਜ਼ਰੂਰੀ ਹੁੰਦਾ, ਪੱਥਰ ਦਾ ਚੂਰਾ ਪਿਆ ਸੀ, ਉਹ ਚਟਿਆ ਅਤੇ ਉਹ ਹੀ ਮਿੱਠਾ ਸੀ, ਥਾ ਰਸ ਆਇਆ। ਔਰ ਐਸੇ ਭਗਤ ਜਨ ਫਿਰ ਬਖਸ਼ਿਸ਼ ਹੋਈ, ਉੱਥੇ ਹੀ ਬੈਠੇ ਚਲੀਹਾ ਕਰ ਰਹੇ ਸਨ। ਫਿਰ ਅਜਮੇਰ ਦੇ ਮਸ਼ਹੂਰ ਮਹਾਂਪੁਰਸ਼ ਉੱਥੇ ਦਿੱਲੀ ਵਿੱਚ ਆਏ ਵੀ ਲਿਖਿਆ ਹੋਇਆ, ਉਹਨਾਂ ਨਾਂ ਸੁਣਿਆ ਸੀ। ਆਪ ਜੀ ਦੀ ਪ੍ਰਸਿੱਧੀ ਦਿੱਲੀ ਵਿੱਚ ਹੋ ਗਈ ਸੀ, 25 ਸਾਲ ਤੋਂ ਉੱਪਰ ਸਰੀਰ ਕਾਜੂ ਹੋ ਗਈ ਸੀ, ਸੰਨ 1235 ਦੇ ਕਰੀਬ ਇਹ ਦਿੱਲੀਆਂ ਵਿੱਚ, ਆਪ ਜੀ ਦਿੱਲੀ ਵਿੱਚ ਹੀ ਰਹਿ ਰਹੇ ਸਨ। ਤਾਂ ਉਹਨਾਂ ਅਜਮੇਰੀ ਜਿਹੜੇ ਮਹਾਂਪੁਰਸ਼ ਆਏ ਸੀ ਪੁੱਗੇ ਹੋਏ, ਉਹਨਾਂ ਕਿਹਾ ਮੈਂ ਸੁਣਿਆ ਇੱਕ ਫਰੀਦ ਜੀ ਆਏ ਨੇ, ਔਰ ਉਹਨਾਂ ਕਿਹਾ ਹਾਂ, ਉਹਨਾਂ ਕਿਹਾ ਮੈਨੂੰ ਵੀ ਦਿਦਾਰੇ ਕਰਾ ਦਿਓ ਮਹਾਂਪੁਰਸ਼ੋ। ਉਹਨਾਂ ਕਿਹਾ ਉਹ ਚਲੀਹਾ ਕੱਟ ਰਿਹਾ ਵਾ, ਔਰ ਬੈਠਾ ਹੋਇਆ ਇੱਕ ਰਸ ਪਾਸੇ ਜਾ ਕੇ, ਕਿਹਾ ਉੱਥੇ ਹੀ ਜਾ ਕੇ ਦਿਦਾਰੇ ਕਰ ਆਉਂਦੇ ਹਾਂ। ਬਖਤਿਆਰ ਕਾਕੀ ਜੀ ਨੂੰ ਨਾਲ ਲੈ ਕੇ ਜਦੋਂ ਮਹਾਂਪੁਰਸ਼ ਉੱਥੇ ਗਏ ਅਤੇ ਆਪ ਜੀ ਬਹੁਤ ਕਾਲੀ ਉੱਠੇ ਛੇਤੀ ਛੇਤੀ, ਉਹਨਾਂ ਕਿਹਾ ਬੱਚਾ ਘਬਰਾਵੋ ਨਾ, ਵੇਖਣ ਸਾਰ ਹੀ ਕਿਹਾ ਸੀ ਬਖਤਿਆਰ ਕਾਕੀ ਜੀ ਆਪਣੀ ਅਗੋਸ਼ ਵਿੱਚ ਐਸਾ ਬਾਜ ਪਾਲ ਰਹੇ ਹੋ ਜਿਹਦੀ ਉਡਾਰੀ ਸੱਤਵੇਂ ਸਮਾਨ ਤੱਕ ਹੋਵੇਗੀ। ਆਪ ਜੀ ਨੂੰ ਤੱਕ ਕੇ ਕੈਸੇ ਮਹਾਂਪੁਰਸ਼ ਸਨ, ਔਰ ਗੁਰੂ ਪਿਆਰੀ ਸਾਧ ਸੰਗਤ ਜੀ ਨਾਲ ਉਹਨਾਂ ਇਹ ਵੀ ਕਿਹਾ, ਇਹ ਹਜ਼ਾਰਾਂ ਹਨੇਰੀਆਂ ਕੋਠੜੀਆਂ ਵਿੱਚ ਗਿਆਨ ਦਾ ਚਿਰਾਗ ਬਾਲਣਗੇ ਇੱਕ ਦਿਨ, ਹਜ਼ਾਰਾਂ ਹਨੇਰੀਆਂ ਕੋਠੜੀਆਂ ਨੂੰ
दीवा बाल के ज्ञान देंगे, रोशन करेंगे फरीद। और ऐसे महापुरुष उतों बख्शिशां लैके 10 साल दिल्ली विच खुदा दी बंदगी की, 12 साल हंसी रहे, फिर उतों साध संग जी जोधन पाक पटना आए ने, मगरली उम्र उतों ही फिर आप जी ने पंजाब दी धरती नूं फरीदकोट आके भाग लाए ने। और मैं ये भी बेनती करा, हिंदुस्तान विच 6 तरह के भेख सन, योगी, जंगम, श्रेवड़े, सन्यासी, दरवेश ते ब्राह्मण। धन गुरु नानक देव साहिब महाराज जी का मत सारियां तो वखरा है। दरवेश हुंदे सी सब कुछ छड के, पाटियां लीरां पा के ते घर घर विच मंगदे, फिर उहनां नूं लोग दरवेश कहिंदे सी। सतगुरां प्रवान नहीं कीता, क्या घर घर हंडा मंगदा तिग जीवन तिग वेश। सो दरवेसी को जान सी विरला को दरवेश, जे घर घर हंडा मंगदा तिग जीवन तिग वेश। जेड़ा घर घर विच मंगदा फिरदा इहो जे जीवन नूं तां त्रिगाकार है, असीं दरवेश नहीं मनदे। भगत फरीद जी जिथे भगत ने उथे दरवेश महापुरश ने, दरवेश हो के दसिया है, ग्रहस्त विच रह के दसिया दरवेश किहो जे भगत हुंदे ने। तुसीं शब्द सुने ने, इस करके दरवेश हुंदिया भी नहीं किया मैं दरवेश हाँ, पर दरवेश भगत बन के विखाया दुनिया ने ग्रहस्त विच रह के। और गुरु प्यारी साध संग जी बचन तुसीं सुने ने, ये दरवेशां वास्ते है, केवल अपने समाज वास्ते ने, जो आप जी दे बचन ने। फरीदा

ਚੁੰਮ ਆਪਣਾ ਘਰ ਜਾਈਐ ਪੈਰ ਤਿਨਾਂ ਦੇ ਚੁੰਮ। ਇਹ ਹੈ ਦਰਵੇਸ਼ੀ, ਇਹਨਾਂ ਮਨ ਨੂੰ ਮਾਰ ਲਵੇ। ਅਰ ਰਸ ਆਇਆ ਸੀ ਮਾਤਾ ਨੇ ਚਟਾਈ ਹੇਠ ਰੱਖ ਕੇ, ਸ਼ੱਕਰ ਖਾਣ ਦੇ ਮਿੱਠੇ ਦੇ ਆਦੀ ਸਨ ਛੋਟੇ ਹੁੰਦਿਆਂ, ਅਤੇ ਸ਼ੱਕਰ ਰੱਖ ਦਿੰਦੀ ਸੀ ਮਸਾਲੇ ਹੇਠ ਚਟਾਈ ਦੇ, ਦਬ ਦੀ ਬਣੀ ਹੁੰਦੀ ਹੈ ਜਿਹੜੀ। ਅਤੇ ਇੱਕ ਦਿਨ ਐਸਾ ਰਸ ਆਇਆ ਸੀ, ਸੋ ਉਸ ਵੇਲੇ ਨਾਮ ਦਾ ਰਸ, ਆਪ ਜੀ ਨੇ ਕਿਹਾ ਸੀ ਇਹ ਰਸ ਥੱਲੇ ਨੇ, ਦਰਵੇਸ਼ ਕੌਣ ਆ ਜਿਹੜਾ ਇੰਦਰੀਆਂ ਦੇ ਅਤੇ ਜੀਭ ਜ਼ੁਬਾਨ ਦੇ ਰਸਾਂ ਕਸਾਂ ਤੋਂ ਉੱਪਰ ਚਲਿਆ ਗਿਆ। ਉਹ ਦਰਵੇਸ਼ ਮਹਾਂਪੁਰਸ਼ ਆ, ਨਾ ਕਿ ਫਟੇ ਹੋਏ ਲੀੜੇ ਪਾ ਕੇ ਘਰ ਬਾਰ ਛੱਡ ਕੇ ਅਤੇ ਸੋ ਟੁੱਕੜ ਟੁੱਕੜ ਮੰਗਦਾ ਫਿਰੇ, ਅਤੇ ਲੋਕ ਕਹਿਣੇ ਦਰਵੇਸ਼। ਔਰ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਨੇ ਕਿਹਾ ਸੀ ਫਰੀਦਾ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੂਜਨ ਤੁੱਧ। ਐਸਾ ਨਾਮ ਦਾ ਰਸ ਆ, ਰੱਬ ਦੇ ਨਾਮ ਰਸ ਦੇ ਬਰਾਬਰ ਇਹ ਚੀਜ਼ਾਂ ਨਹੀਂ ਪੁੱਜ ਸਕਦੀ। ਸਭ ਰਸ ਮਿੱਠੇ ਮੰਨਿਆ ਸੁਣਿਆ ਸਾ ਲਾਉਣੇ ਵਾਹਿਗੁਰੂ ਦੇ ਨਾਮ ਵਿੱਚ ਨੇ। ਔਰ ਸੱਚ ਆਪ ਜੀ ਨੇ ਫਿਰ ਕਿਹਾ ਉਹ ਦਬ ਤੋਂ ਸਿੱਖਿਆ ਲਈ, ਜਿਹੜੀ ਦਬ ਹੇਠਾਂ ਵਿੱਚ ਦੀ ਆਪਣੇ ਆਪ ਨੂੰ ਮਾਰ ਕੇ ਅਤੇ ਮਸੀਤ ਦੇ ਵਿੱਚ ਪ੍ਰਵਾਨ ਹੁੰਦੀ ਅੱਲਾ ਦੇ ਦਰ 'ਤੇ ਨਿਵਾਜੀ ਜਾਂਦੀ ਹੈ। ਕਿਹਾ ਸੀ ਜੇ ਮਿਲਣਾ ਤਾਂ ਇਹ ਦਰਵੇਸ਼ੀ ਸੀ, ਫਰੀਦਾ ਥੀਓ ਪਵਾਹੀ ਦਬ, ਜੇ ਸਾਈਂ ਲੋੜਾ ਸਭ, ਇੱਕ ਛਿੱਜਾ ਬਿਆ ਲਤਾੜੀ ਹੈ ਤਾਂ ਸਾਈਂ ਦਾ ਦਰਵਾੜੀ ਹੈ ਤਾਂ ਪ੍ਰਵੇਸ਼ ਹੋਵੇਗਾ। ਉਹਦੇ ਤੋਂ ਸਿੱਖਿਆ ਦਿੱਤੀ ਬਾਣੀ ਉਚਾਰ ਕੇ ਆਪ ਜੀ। ਔਰ ਰੁੱਖੀ ਮਿੱਸੀ ਖਾਧੀ, ਦੂਜੇ ਦੀ ਚੋਪੜੀ ਵੇਖ ਕੇ ਜੀ ਨੂੰ ਤਰਸਾਇਆ ਨਹੀਂ, ਲਲਚਾਇਆ ਨਹੀਂ। ਕਿਹਾ ਦਰਵੇਸ਼ ਇਹੋ ਜਿਹੇ ਹੁੰਦੇ ਨੇ। ਫਰੀਦਾ ਰੋਟੀ ਮੇਰੀ ਕਾਠ ਕੀ ਲਾਵਣ ਮੇਰੀ ਭੁੱਖ, ਜਿਨ੍ਹਾਂ ਖਾਧੀ ਚੋਪੜੀ ਘਣੇ ਸਹਿਣਗੇ ਦੁੱਖ। ਫਰੀਦਾ ਰੁੱਖੀ ਸੁੱਖੀ ਖਾਏ ਕਾ ਠੰਡਾ ਪਾਣੀ ਪੀਓ, ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ। ਜੋ ਮਿਲ ਗਿਆ ਉਹ ਪ੍ਰਵਾਨ ਕਰ ਲਏ ਅੱਲਾ ਦਾ, ਸ਼ੁਕਰ ਕਰੇ ਖਾ ਕੇ ਛੱਕ ਕੇ। ਔਰ ਗੁਰੂ ਪਿਆਰੀ ਸਾਧ ਸੰਗਤ ਜੀ, ਫਿਰ ਆਪ ਜੀ ਨੇ ਇੰਨੀ ਨਿਮਰਤਾ ਵਿੱਚ ਹੁੰਦਿਆਂ ਕਿਹਾ ਸੀ ਮੈਂ ਗੁਨਾਹਾਂ ਦਾ ਭਰਿਆ ਹੋਇਆ ਫਿਰਦਾ ਵਾਂ, ਇੱਕ ਬੇਨਤੀ ਹੋਰ ਕਰਾਂ। ਸੰਥਿਆ ਕਰਨੀ ਬਹੁਤ ਜ਼ਰੂਰੀ ਹੈ ਬਾਣੀ ਦੀ, ਸੰਥਿਆ ਜ਼ਰੂਰ ਕਰਿਆ ਕਰੋ। ਜੇ ਛੇਤੀ ਬਖਸ਼ਿਸ਼ ਲੈਣੀ ਹੈ, ਨਾਮ ਦਾ ਰਸ ਹਿਰਦੇ ਵਿੱਚੋਂ ਪ੍ਰਗਟ ਕਰਨਾ ਹੈ, ਤਾਂ ਬਾਣੀ ਦੀ ਸੰਥਿਆ ਅਰਥ ਬੋਝ ਹੋਣਾ ਬਹੁਤ ਜ਼ਰੂਰੀ ਹੈ। ਔਰ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਨੇ ਕਿਹਾ ਸੀ ਕਿ ਮੈਂ ਤਾਂ ਗੁਨਾਹਾਂ ਦਾ ਭਰਿਆ ਹੋਇਆ, ਲੋਕ ਮੈਨੂੰ ਦਰਵੇਸ਼ ਕਹਿੰਦੇ ਨੇ। ਸੋ ਉੱਥੇ ਪਾਠ ਹੈ, ਗੁਨਾ ਹੀ ਭਰਿਆ ਮੈਂ ਫਿਰਾਂ, ਗੁਣ ਹੀ ਭਰਿਆ ਨਹੀਂ ਕਹਿਣਾ, ਗੁਣਾਂ ਦੇ ਨਾਲ ਭਰਿਆ ਮੈਂ ਨਹੀਂ ਆਪਣੇ ਆਪ ਨੂੰ ਭਗਤ ਕਦੇ ਨਾ ਕਹੂੰ ਮੈਂ ਗੁਣਾਂ ਦੇ ਨਾਲ ਭਰ, ਗੁਨਾ ਹੀ ਭਰਿਆ, ਗੁਨਾਹ ਹੀ ਨਹੀਂ ਪਾਠ ਕਰਾਂ, ਨੰਨੇ ਨੂੰ ਕੰਨਾਂ ਲੱਗ ਜੂ ਕੋਲੋਂ, ਗੁਨਾ ਹੀ ਭਰਿਆ ਮੈਂ ਫਿਰਾਂ, ਲੋਕ ਕਹੇ ਦਰਵੇਸ਼। ਸੋ ਆਪ ਜੀ ਨੇ ਫਰੀਦਾ ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ ਵੇਸ, ਗੁਨਾ ਹੀ ਭਰਿਆ ਮੈਂ ਫਿਰਾਂ, ਲੋਕ ਕਹੇ ਦਰਵੇਸ਼, ਸਾਰੇ ਗੁਨਾਹਾਂ ਦੇ ਨਾਲ ਮੈਂ ਭਰਿਆ ਫਿਰਦਾ ਵਾਂ, ਲੋਕ ਮੈਨੂੰ ਦਰਵੇਸ਼ ਕਹਿੰਦੇ ਨੇ। ਇਹ ਦਰਵੇਸ਼ ਤਾਂ ਉਹਦੇ ਦਰ ਵਿੱਚ ਅਵੇਸ਼ ਹੋਈਦਾ ਹੈ, ਇੱਕ ਰਸ ਹਿਰਦੇ ਨੂੰ ਸੇਜਾ ਸੱਚੇ ਪਾਤਸ਼ਾਹ ਕੇ ਬਣਾ ਲੈਂਦੇ ਨੇ। ਇਹ ਹੈ ਦਰਵੇਸ਼ੀ। ਆਮ ਸਮਾਜ ਵਾਸਤੇ ਕ੍ਰੋਧ ਤੋਂ ਬਚਣਾ ਹੈ, ਗੁੱਸਾ ਮੰਨਣਾ ਹਟਾਏ, ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮੰਨਣਾ ਹਟਾਏ, ਦੇਹੀ ਰੋਗ ਨਾ ਲੱਗੇ ਪੱਲਾ ਸਭ ਕੁਛ ਪਾਏ। ਲੇਕਿਨ ਗੁਰੂ ਗੋਬਿੰਦ ਸਿੰਘ ਨੇ ਹੁਣ ਆਈਏ ਇਹਨਾਂ ਸ਼ਹੀਦਾਂ ਵੱਲ, ਆਪ ਇਹ ਹੈ ਦਰਵੇਸ਼ੀ। ਇਹ ਹੈ ਸਮਾਜ ਨੂੰ ਦਿੱਤੀ ਸਿੱਖਿਆ ਆਪਾਂ ਕਿਵੇਂ ਜੀਣਾ ਵਾ, ਨਿੱਕੀ ਨਿੱਕੀ ਗੱਲ 'ਤੇ ਗੁੱਸਾ ਕਰਕੇ ਆਪਣੇ ਘਰ ਨੂੰ ਸਾੜਨਾ ਨਹੀਂ ਆ। ਸਹਿਣਸ਼ੀਲਤਾ ਹੋਣੀ ਚਾਹੀਦੀ, ਅੱਜ ਦੇ ਮਨੁੱਖ ਵਿੱਚ ਸਹਿਣਸ਼ੀਲਤਾ ਖਤਮ ਹੋ ਗਈ, ਨਿੱਕੀ ਨਿੱਕੀ ਗੱਲ 'ਤੇ ਕਤਲ ਹੋ ਰਹੇ ਨੇ। ਔਰ ਜਿੱਥੇ ਬਾਣੀ ਉਚਾਰੀ ਜਾ ਰਹੀ ਉਹ ਪੰਜਾਬ ਦੀ ਧਰਤੀ, ਬੜੇ ਦੁੱਖ ਦੀ ਗੱਲ ਹੈ ਨਿੱਕੀਆਂ ਨਿੱਕੀਆਂ ਗੱਲਾਂ 'ਤੇ। ਔਰ ਇਹ ਸਿੱਖਿਆ, ਲੇਕਿਨ ਜਿਹੜਾ ਖਾਲਸਾ ਸਾਜਿਆ ਹੈ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ, ਖਾਲਸੇ ਵਾਸਤੇ ਉਪਦੇਸ਼ ਨਹੀਂ ਹੈ। ਜੋ ਤੈਂ ਮਾਰਨ ਮੁੱਕੀਆਂ ਤਿਨਾਂ ਨਾ ਮਾਰੇ ਘੁੰਮ, ਆਪਣਾ ਘਰ ਜਾਈਐ ਪੈਰ ਤਿਨਾਂ ਦੇ ਚੁੰਮ। ਇਹ ਦਰਵੇਸ਼ੀ ਹੈ, ਇਹ ਸਮਾਜ ਵਾਸਤੇ ਹੈ, ਗੁਰੂ ਕਾ ਖਾਲਸਾ ਵਿਲੱਖਣ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ ਸੀ ਜ਼ੁਲਮ ਨਹੀਂ ਸਹਿਣਾ, ਜ਼ੁਲਮ ਦਾ ਟਾਕਰਾ ਕਰਨ ਵਾਸਤੇ, ਜ਼ੁਲਮ ਦਾ ਨਾਸ ਕਰਨ ਵਾਸਤੇ ਸੰਤ ਸਿਪਾਹੀਆਂ ਦੀ ਕੌਮ ਖਾਲਸਾ ਪੰਥ ਸਾਜਿਆ ਸੱਚੇ ਪਾਤਸ਼ਾਹ ਜੀ ਨੇ। ਗਰੀਬ ਨਿਵਾਜ ਜੀ ਨੇ ਦਾਦੂ ਦੁਆਰੇ ਜਦੋਂ ਗਏ ਨੇ,
सचे पातशाह उन्हें यही कहा सी जैत राम महंत ने की मिलिया तुहानू दावे करके साहबजादे तुहाडे नहीं कौन है तुहाडे नाल मरन के बिल्कुल गलत है मैं महान हाँ दुनिया विच औरंगजेब दा हाल वेख मेरी चढ़दी कला है सचे पातशाह ने कहा साडा यह मत नहीं है तुहाडा महंतां दा मत आ और साडा मत है जे को मारे ईट पे पाथर हना रसाए जे कोई जुल्म करदा है गरीबां दे उपर परजा नूं न्याय नहीं दिंदा जे कोई जुल्म करदा न्याय मंगिया तां इट दा जवाब पत्थर नाल देना है खालसे दा धर्म है धर्म दुनिया विच रवे जुल्म उपर दी ना पवे तां मैं खालसा साजिया है इस वास्ते साजिया खालसा सचे पातशाह जी ने जवाब दिते सन तां कृपान फड़ाई हुण आईए इन्हां सूरबीरां वल कौन ने इह संत सिपाही ने अमर शहीद भाई हरजिंदर सिंह जी जिंदा अमर शहीद भाई सुखदेव सिंह जी सुखा और इन्हां दा काट बाट विच 1900 जन्म होया है इन्हां दोवां महापुरखां दा शहीदां दा वधिया घराणियां विचों सी और खालसा कालज विच एमए दी पढ़ाई तुम्हें कट्ठे करदे सन बहुत थोड़ा समा रह गया है मैं संखेप विच बेनती करनी है और गुरु प्यारी साध संगत जी सुभा कुछ भाई जिंदे दा बुद्धि बहुत तेज सी शरारती सी ते दोवें दी रिश्तेदारी भी सी भावें वह गंगानगर तो ही भाई सुखदेव सिंह जी सुखा और इकट्ठे पढ़ते शरारती सुभा होने करके कालज दे विच नीति इन्हां दी खड़क सो हाकी खड़कदी सी ते उस वेले आल इंडिया सिख स्टूडेंट्स फैडरेशन दे प्रधान भाई अमरीक सिंह जी धर्मयुद्ध मोर्चा लग्या होया 1983 वेले इन्हां दीआं शिकायतां आउण लगियां इत्थे दरबार साहिब महापुरशां कोल भाई अमरीक सिंह जी ने सुनेहा भेजिया भी ये जिहड़े मुंडे ने खराबियां करदे उत्थे पेश होण इक दिन जदों इन्हां नूं पता लगा तां उस वेले डर गए भी हुण पता नहीं की बणेगा पर क्या जे ना गए तो फिर भी उन्हें फड़ के लै जाना वो बाज वर्गे ने सिंह पिंडरां वाले संतां दे और गुरु प्यारी साध संगत जी ये गए डरे हुए नानक निवास से महापुरशां कोल पहुँचे महापुरखां ने इन्हां जदों दस्या भी ये वो शरारती ने नौजवान जिन्हां कालज विच फतूर पाया पढ़न नहीं दिंदे कहे शिकायतां आउंदियां महापुरशां कहा लागे आओ दोवें लागे आए मूहरे भाई हरजिंदर सिंह जी जिंदा डरे हुए बैठे से कंब रहे उन्हें उस वेले अपना तीर मोढ़े ते मारिया इन्ना ही वचन किया भी नौजवानों किधर तुरे जे सो ये तुहाडा राह नहीं सीधे पासे आवो तीर मार के ये हुंदा महापुरश काया कल्प दित्ती माता गुरनाम कौर ने मैनू भी एक बार ड्यूटी मिली सी खंड पाठ साहब करन दी इन्हां दी बरछी दा मैं त्यों ग्रंथी सिंह लिजा के ये सुभाग मैनू भी प्राप्त होया और उस वेले माता जी सामने बैठे सी मैं चरणा च बैठ के बहुत बचन उन्हां तों सुने और माता जी ने दसिया सी पुत्रो सिंघो मैं ते बहुत रोकदी सी भी किते अकाल तख्त ते नहीं जाना जिंदे उत्थे नहीं जाना वेखी उत्थे संत बड़ा गर्म बोलदे है पता नहीं तू किधर नूं तुर पैणा वा पर कौन रोक सकदा वा जो हुंदा हो के रहिंदा वा तां उस वेले साध संगत जी उस तों बाद जून 1984 दा घल्लूघारा हो गया आपां सब जाणदे ने वो जनरल वैद्या जिन्हों लाया गया पोस्ट नहीं आउंदी सी उहदी सो जिहड़ा सिन्हा जनरल सी उस वेले उहनूं कहा गया अटैक करन वास्ते उहने कहा बिल्कुल गलत इंदिरा गांधी नूं जवाब दे दिता हुण सब कुछ सामने आ गया अपने देश विच धार्मिक स्थान ते अटैक करना कदी भी ठीक नहीं उहनूं ला के इहने कहा मैं करांगा जनरल वैद्या जिहड़ा अरुण कुमार सी वैद्या इह सामने आउंदा है फौजां नूं चाड़ के बड़े हंकार विच 3 किलोमीटर दे घेरे ते बैठा होया सी 6 दिन सामने नहीं आया उत्थे और उत्थों बैठा भी जदों मर्जी बड़े ढेर ला रहे सन ते उस वेले ये इन्ना बुखला गया सी दुष्ट और जनरल बराड़ ने किताब विच लिखिया मैं कुछ भी कोलों नहीं बोलदा हुंदा और गुरु प्यारी साध संगत जी इन्हें कहा सी कि मैं हुण भारत सरकार नूं सलाह देना वा कि एक एटम बंब जिहड़ा उह दरबार साहिब ते परख लेना चाहीदा सुट के एडा जालम बंदा सी अरुण कुमार वैद्या जिहड़ा सी जिहदा कंडा कढ़िया इन्हां सूरबीरां ने और उस वेले इन्हां दा खून खोलिया वा
ਇਹਨਾਂ ਨੇ ਫਿਰ ਸਿੱਧਾ ਰਾਹ ਮਹਾਂਪੁਰਸ਼ ਦਾ ਵੱਜਿਆ ਤੀਰ ਕੰਮ ਆਉਂਦਾ ਵਾ। ਇਹਨਾਂ ਸਿੱਧਾ ਰਾਹ ਪਕੜਿਆ ਨੌਜਵਾਨਾਂ ਨੇ, ਕਈ ਸਿੰਘ ਸਨ। ਸਮਾਂ ਥੋੜ੍ਹਾ ਹੈ, ਦਿੱਲੀ ਵਿੱਚ ਜਦੋਂ ਪਤਾ ਲੱਗਾ, ਹਜੇ ਜਖਮ ਮੱਲੇ ਸੀ ਦਰਬਾਰ ਸਾਹਿਬ ਦੇ ਅਟੈਕ ਦੇ, ਦਿੱਲੀ ਵਿੱਚ ਕੋਈ ਵੱਡਾ ਜਾਲ

ਹੀ ਬੈਠੇ ਸੀ। ਇਹ ਚੀਕਾਂ ਇਹਨਾਂ ਨੇ ਸੁਣੀਆਂ। ਸਭ ਤੋਂ ਪਹਿਲਾਂ ਉਹ ਜ਼ਾਲਮ ਸੋਧੇ, ਖਾਲਸਾ ਸੋਏ ਜੋ ਦੁਸ਼ਟ ਕੋ ਗਾਲੇ, ਖਾਲਸਾ ਸੋਏ ਨਿਰਧਨ ਕੋ ਪਾਲੇ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਿਹਾ ਸੀ, ਖਾਲਸਾ ਸਜਾ ਕੇ ਉਹਦੀ ਡੈਫੀਨੇਸ਼ਨ ਵੀ ਦਿੱਤੀ ਆ ਦੁਨੀਆ ਨੇ। ਐਵੇਂ ਨਹੀਂ ਹਰੇਕ ਨੂੰ ਰੇਹੜੀ ਵਾਲੇ ਨੂੰ ਉਹਨੂੰ ਮਾਰ ਦਿਓ ਉਹਨੂੰ ਮਾਰ ਦਿਓ, ਜਾਂ ਭਰਾ ਮਾਰੂ ਜੰਗ ਵਿੱਚ ਆਪਦੇ ਭਰਾ ਮਾਰੀ ਜਾਵੋ, ਇਹ ਕਿੱਧਰਲੇ ਖਾਲਸੇ ਨੇ। ਔਰ ਗੁਰੂ ਪਿਆਰੀ ਸਾਧ ਸੰਗਤ ਜੀ ਇਹਨਾਂ ਨੇ ਜਿਹੜੇ ਮੂਹਰੇ ਲੱਗ ਕੇ ਪੰਜ ਦੁਸ਼ਟ ਜਿਨ੍ਹਾਂ ਨੇ ਕਰਾਏ ਸੀ ਇਹ ਦੰਗੇ, ਉਹਨਾਂ ਦੀ ਨਿਸ਼ਾਨਦੇਹੀ ਕੀਤੀ ਇਹਨਾਂ ਸੂਰਬੀਰਾਂ ਨੇ। ਲਲਿਤ ਮਾਕਨ ਮਾਰਿਆ ਉਹਦੇ ਦਫ਼ਤਰ ਵਿੱਚ ਜਾ ਕੇ, ਭਾਈ ਹਰਜਿੰਦਰ ਸਿੰਘ ਜਿੰਦੇ ਨੇ। ਅਰਜਨ ਦਾਸ ਮਾਰਿਆ ਜਿਹੜਾ ਮੂਹਰੇ ਸੀ, ਸ਼ਰਾਬ ਦੀਆਂ ਬੋਤਲਾਂ ਸੁੱਟਦਾ ਸੀ, 500-500 ਨੋਟ ਦਿੰਦਾ ਸੀ, ਜਿਹੜਾ ਉਸ ਵੇਲੇ ਮੂਹਰੇ ਲੱਗਾ ਹੋਇਆ ਸੀ। ਫਿਰ ਦੂਜਿਆਂ ਨੂੰ ਸਿਕਿਉਰਟੀ ਦਿੱਤੀ ਗਈ ਆ, ਜਿਹੜੇ ਹੁਣ ਕਈ ਮਰ ਗਏ ਨੇ, ਪਿੱਛੇ ਖੱਪ ਗਏ ਨੇ ਦੁਸ਼ਟ। ਔਰ ਫਿਰ ਸੁਚੇਤ ਹੋਏ ਵੀ ਇਹ ਕੀ, ਇਹ ਤਾਂ ਇੱਥੇ ਹੀ ਫਿਰਦੀਆਂ ਨੇ ਫੌਜਾਂ। ਉਸ ਤੋਂ ਬਾਅਦ ਇਹ ਦੋਵੇਂ ਸੂਰਬੀਰ ਕੋਈ ਹੋਰ ਪਲੈਨ ਵਾਸਤੇ, ਵੱਡੇ ਪਲੈਨ ਵਾਸਤੇ ਕਲਕੱਤੇ ਨੂੰ ਜਾ ਰਹੇ ਸਨ, ਤਾਂ ਰਾਹ ਵਿੱਚ ਜਾਂਦਿਆਂ ਪੂਨੇ ਠਹਿਰੇ ਹੋਏ ਸੀ। ਮੌਸਮ ਦੇ ਲਿਹਾਜ਼ ਨਾਲ ਤਨ ਦੇ ਕੱਪੜੇ ਚਾਹੀਦੇ ਸੀ। ਕੱਪੜਿਆਂ ਵਾਲੀ ਦੁਕਾਨ 'ਤੇ ਦੋਵੇਂ ਸੂਰਬੀਰ ਪਹੁੰਚਦੇ ਨੇ, ਉੱਥੇ ਪਹੁੰਚੇ ਉਸ ਵੇਲੇ। ਉੱਥੇ ਇਹਨਾਂ ਨੂੰ ਨਹੀਂ ਪਤਾ ਸੀ ਵੀ ਅਰਨ ਵੈਦਿਆ ਜਿਹੜਾ ਇੱਥੇ ਰਹਿ ਰਿਹਾ ਵਾ, ਉਦੋਂ ਤੱਕ ਵੀ ਜਰਨਲ ਜੀ ਨੇ ਅਟੈਕ ਕੀਤਾ, ਮੈਂ ਇਹਨੂੰ ਇੱਥੇ ਰਹਿ ਰਿਹਾ। ਔਰ ਗੁਰੂ ਪਿਆਰੀ ਸਾਧ ਸੰਗਤ ਜੀ, ਇਸ ਤੋਂ ਪਹਿਲਾਂ ਇਹ ਭਾਈ ਹਰਜਿੰਦਰ ਸਿੰਘ ਜੀ ਜਿੰਦਾ, ਇੱਕ ਬੇਨਤੀ ਹੋਰ ਕਰ ਦੇਵਾਂ। ਜਰਨਲ ਬਰਾੜ ਜੀ ਨੇ ਕਿਤਾਬ ਲਿਖੀ ਹੈ, ਬਾਅਦ ਵਿੱਚ ਆਉਂਦੀ ਆ, ਇਸ ਕਰਕੇ ਬਾਹਰ ਨਹੀਂ ਆਈ ਸੀ ਉਹ, ਸੋ ਉਸ ਤੋਂ ਬਾਅਦ ਇੰਨਾ ਡਰ ਗਿਆ ਸੀ। ਉਸ ਤੋਂ ਪਹਿਲਾਂ ਮੇਰਠ ਛਾਉਣੀ ਵਿੱਚ ਇਹਦੇ ਕੋਲ ਪਹੁੰਚ ਗਿਆ ਸੀ ਭਾਈ ਹਰਜਿੰਦਰ ਇਕੱਲਾ ਹੀ, ਭਾਈ ਹਰਜਿੰਦਰ ਸਿੰਘ ਜਿੰਦਾ ਕੋਲ ਪਹੁੰਚ ਕੇ ਸਿੰਘਾਂ ਨੂੰ ਸੁਨੇਹਾ ਭੇਜਿਆ ਨਾਲ ਦਿਆਂ ਨੂੰ ਕਿ ਇਸ ਵੇਲੇ ਮੈਂ ਬਰਾੜ ਨੂੰ ਸੋਧਾ ਲਾ ਸਕਦਾ ਵਾਂ, ਮੇਰੀ ਦਾੜ ਹੇਠਾਂ ਵਾਂ, ਲੇਕਿਨ ਸਿੰਘੋ ਨਾਲ ਮੇਰਾ ਵੀ ਕੀਰਤਨ ਥੋਲਾ ਪੜਿਆ ਜਾਊਗਾ। ਇਹ ਵੀ ਕਹਿ ਦਿੱਤਾ ਵੀ ਨਾਲ ਕਮਾਂਡੋ ਜਾ ਉਹਦੇ ਨਾਲ, ਉਹਨਾਂ ਮੈਨੂੰ ਵੀ ਢੇਰੀ ਕਰ ਦੇਣਾ ਵਾ। ਸਿੰਘਾਂ ਕਿਹਾ ਬੇਨਤੀ ਆ ਵੀ ਸਾਨੂੰ ਤੇਰੀ ਬਹੁਤ ਲੋੜ ਆ, ਭਾਈ ਹਰਜਿੰਦਰ ਸਿੰਘ ਇਹ ਕੰਮ ਨਹੀਂ ਕਰਨਾ, ਫਿਰ ਨਹੀਂ, ਸਾਨੂੰ ਤੂੰ ਜਾਂਦਾ ਚਾਹੀਦਾ, ਉਹਦਾ ਫਿਰ ਸਹੀ ਕਿਤੇ। ਔਰ ਆਪ ਜੀ ਉੱਥੋਂ ਵਾਪਸ ਆ ਗਏ, ਇੰਨੇ ਤੇਜ਼ ਸੀ ਭਾ, ਬਾਜ ਵਰਗੀ ਫੁਰਤੀ ਸੀ। ਔਰ ਗੁਰੂ ਪਿਆਰੀ ਸਾਧ ਸੰਗਤ ਜੀ, ਉਸ ਤੋਂ ਬਾਅਦ ਫਿਰ ਮੈਂ ਇੱਧਰ ਆਵਾਂ, ਜਿਹਦੇ ਕਰਕੇ ਕੌਮ ਨੇ ਇਹਨਾਂ ਨੂੰ ਦਿਲਾਂ ਵਿੱਚ ਥਾਂ ਦਿੱਤੀ। ਇਹ ਅੱਜ ਦੇ 20ਵੀਂ ਸਦੀ ਦੇ, 18ਵੀਂ ਸਦੀ ਦੇ ਭਾਈ ਸੁੱਖਾ ਸਿੰਘ ਦੇ ਭਾਈ ਮਹਿਤਾਬ ਸਿੰਘ ਸਨ, ਇਹ 20ਵੀਂ ਸਦੀ ਦੇ ਸਿੱਖ ਕੌਮ ਵਾਸਤੇ ਅਮਰ ਸ਼ਹੀਦ ਭਾਈ ਸੁੱਖਾ ਸਿੰਘ ਅਤੇ ਅਮਰ ਸ਼ਹੀਦ ਭਾਈ ਮਹਿਤਾਬ ਸਿੰਘ ਨੇ, ਸਾਡੇ ਦੋਵੇਂ ਸਿੰਘ। ਔਰ ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਜਦੋਂ ਉੱਥੇ ਕੱਪੜਾ ਖਰੀਦ ਰਹੇ ਸੀ, ਤਾਂ ਉਸੇ ਵੇਲੇ ਜਰਨਲ ਵੈਦਿਆ ਆਪਣੇ ਘਰਵਾਲੀ ਦੇ ਨਾਲ ਆਇਆ ਇਕੱਲਾ, ਅਤੇ ਉੱਥੇ ਟਹਿਲਦਾ ਹੋਇਆ ਕੱਪੜੇ ਲੈ ਕੇ ਗਿਆ। ਇਹਨਾਂ ਨੇ ਆਪਣਾ ਭੇਸ ਬਦਲਿਆ ਹੋਇਆ ਸੀ, ਇਹ ਨਹੀਂ ਸ਼ੋਅ ਹੋਣ ਦਿੱਤਾ ਸੀ ਸਿੰਘ ਆ। ਔਰ ਉਸ ਵੇਲੇ ਉਹ ਦੁਕਾਨ ਵਾਲੇ ਨੂੰ ਪੁੱਛਿਆ ਇਹ ਕੌਣ ਸੀ, ਜਦੋਂ ਉਹਨੇ ਕਿਹਾ ਆਓ ਜਰਨਲ ਸਾਹਿਬ ਬੈਠੋ ਸਨਮਾਨ ਨਾਲ, ਉਹ ਤਾਂ ਜਾਣਦੇ ਸੀ ਨਾ ਦੁਕਾਨ ਵਾਲੇ ਹਿੰਦੂ। ਇਹਨਾਂ ਕਿਹਾ ਇਹ ਕੌਣ, ਕਿਹੜਾ ਜਰਨਲ ਆ? ਕਹਿਣ ਲੱਗਾ ਜਰਨਲ ਵੈਦਿਆ, ਉਹ ਆਉਂਦੇ ਵੇਖੋ ਭਾਰਤੀ ਫੌਜ ਦਾ ਜਿਹੜਾ ਸੋਚੀ ਫਿਰਿਆ ਵਾ। ਇਹਨਾਂ ਉਸੇ ਵੇਲੇ ਚੁਕੰਨੇ ਹੋਏ, ਇਹ ਉਹੀ ਦੁਸ਼ਟਿਆ, ਇਸ ਤਰ੍ਹਾਂ ਫਿਰਦਾ ਵਾ ਸ਼ਰੇਆਮ। ਔਰ ਉਸੇ ਵੇਲੇ ਪਲੈਨ ਬਣਿਆ ਸੀ ਸਾਧ ਸੰਗਤ। ਔਰ ਉਸ ਵੇਲੇ ਮੋਟਰਸਾਈਕਲ ਸਿੰਘਾਂ ਨੇ ਭੇਜਿਆ ਭਲਾਈ ਤੋਂ, ਗੁਰਮੁਖਾਂ ਨੇ ਨਵਾਂ ਮੋਟਰਸਾਈਕਲ ਇੰਡੋ ਸੰਜੂਕੀ ਉਦੋਂ ਆਇਆ ਆਇਆ ਸੀ, ਇਹ ਇੰਨਾ ਲਿਆ ਅਤੇ ਉਹਦੀ ਨਿਸ਼ਾਨਦੇਹੀ ਕਰ ਲਈ ਸੀ ਉਹਨੇ ਦਿਨਾਂ ਵਿੱਚ, ਜਿੰਨੇ ਦਿਨ ਮੋਟਰਸਾਈਕਲ ਨਹੀਂ ਆਇਆ। ਵੀ ਹੁਣ ਕਿਸ ਵੇਲੇ ਨਿਕਲਦਾ, ਹਰ ਰੋਜ਼ ਸੈਰ ਕਿਸ ਵੇਲੇ ਕਰਨ ਜਾਂਦਾ। ਫਿਰ ਇਹ ਸਬਜ਼ੀ ਲੈਣ ਗਿਆ ਸੀ ਉਸ ਦਿਨ, ਜਿਸ ਦਿਨ ਘੇਰ ਕੇ ਇਹ 'ਤੇ ਹਮਲਾ ਕੀਤਾ ਇਹਨਾਂ ਸੂਰਬੀਰਾਂ ਨੇ, ਇਹਨੂੰ ਗੱਡੀ ਚੜ੍ਹਾਇਆ ਜਰਨਲ ਵੈਦਿਆ ਨੇ। ਔਰ ਉਸ ਤੋਂ ਬਾਅਦ ਇਹ ਦਿੱਲੀ ਵਿੱਚ ਹੀ ਗ੍ਰਿਫਤਾਰ ਹੁੰਦੇ ਨੇ ਦੋਵੇਂ ਸਿੰਘ। ਫਿਰ ਅਥਾਹ ਤਸ਼ੱਦਦ ਹੋਇਆ, ਕੋਈ ਵੀ ਖੌਫ ਨਹੀਂ ਕਿਸੇ ਤਰ੍ਹਾਂ ਦਾ। 5,000 ਦੇ ਕਰੀਬ ਜਿਸ ਵੀ ਜੇਲ੍ਹ ਵਿੱਚ ਰੱਖਿਆ ਗਿਆ, ਤਿਹਾੜ ਸੀ ਜਾਂ ਪੂਨੇ ਦੀ ਸੀ, ਕੇਸ ਪੂਨੇ ਚੱਲਿਆ ਸੀ ਇਹਨਾਂ ਉੱਪਰ, ਫਿਰ ਉੱਥੇ ਲੈ ਗਏ। 5,000 ਤੋਂ ਘੱਟ ਪੁਲਿਸ ਦਾ ਪਹਿਰਾ ਨਹੀਂ ਸੀ ਇਹਨਾਂ ਦੁਆਲੇ, ਇੰਨੀ ਫੁਰਤੀ ਸੀ, ਕਿਉਂਕਿ ਨਿਕਲ ਜਾਂਦੇ ਸੀ ਕਈ ਵਾਰ, ਇੰਨੇ ਤੇਜ਼ ਸਨ। ਔਰ ਫਿਰ ਕੇਸ ਚੱਲਿਆ ਗੁਰੂ ਪਿਆਰੀ ਸਾਧ ਸੰਗਤ ਜੀ, ਅੱਤ ਦੀ ਦਲੇਰੀ ਸੀ, ਬਿਲਕੁਲ ਘਬਰਾਏ ਨਹੀਂ। ਉਹਨਾਂ ਵਿੱਚੋਂ ਹੀ ਜੇਲ੍ਹ ਚਿੱਠੀਆਂ ਲਿਖੀਆਂ ਸੀ ਭਾਰਤ ਨੂੰ,
ਹੁਕਮਰਾਨਾਂ ਨੂੰ ਸੰਬੋਧਨ ਹੋ ਕੇ

0: ਕਿ ਅਸੀਂ ਕੋਈ ਚਾਹ ਨਾਲ ਸ਼ਾਸਤਰ ਨਹੀਂ ਚੱਕੇ ਸੀ। ਸਾਡਾ ਧਰਮ ਸੀ ਜ਼ੁਲਮ ਦੇ ਖਿਲਾਫ ਲੜਨ। ਚੂੰਕਾਰ ਹਜ ਹਮਾਹੀਲ ਤੇ ਦਰ ਗੁਜਸ਼ਤ, ਸੋ ਹਲਾਲ ਉਸਤਨ ਬਾ ਹਲਾਲ ਅਸਤ ਬਾ ਸੋ ਬੁਰਦਨ ਬਾ ਸ਼ਮਸ਼ੀਰ ਦਸਤ, ਜ਼ਫਰਨਾਮੇ ਦੇ ਸ਼ੇਰ ਇਹਨਾਂ ਨੇ ਲਿਖੇ ਸੀ ਉਹਨਾਂ ਪੁਸਤਕਾਂ ਵਿੱਚ। ਸਾਡੀ ਮਜਬੂਰੀ ਹੋ ਗਈ ਸੀ, ਇਹ ਅਸੀਂ ਕੋਈ ਖੁਸ਼ੀ ਨਾਲ ਨਹੀਂ ਕੀਤਾ। ਅਸੀਂ ਜੋ ਕੀਤਾ ਹੈ ਉਹ ਠੀਕ ਕੀਤਾ, ਸਾਨੂੰ ਥੋੜ੍ਹਾ ਜਿੰਨਾ ਵੀ ਇਹ 'ਤੇ ਅਫਸੋਸ ਨਹੀਂ ਹੈ। ਔਰ ਗੁਰੂ ਪਿਆਰੀ ਸਾਧ ਸੰਗਤ ਜੀ, ਜਦੋਂ ਇਹਨਾਂ ਨੂੰ ਫਾਂਸੀ ਹੋਈ ਅਤੇ ਫਾਂਸੀ ਵੇਲੇ ਵੀ ਇਹਨਾਂ ਨੇ ਦੋਨਾਂ ਸੂਰਬੀਰਾਂ ਨੇ ਮਠਿਆਈ ਲੈ ਕੇ ਵੰਡੀ ਸੀ ਸਾਰੀ ਜੇਲ੍ਹ ਵਿੱਚ। ਜੱਜ ਨੂੰ ਵੀ, ਫੈਸਲਾ ਸੁਣਾਉਣ ਵਾਲੇ ਨੂੰ ਵੀ ਮਠਿਆਈ ਭੇਜੀ ਸੀ। ਔਰ ਉਹ ਜੱਜ ਨੇ ਜਦੋਂ ਕੈਂਬਰ ਵਿੱਚ ਬੈਠੇ ਹੋਏ ਨੇ ਫੈਸਲਾ ਸੁਣਾਇਆ ਸੀ, ਉਸ ਤੋਂ ਬਾਅਦ ਉਹਨੇ ਕਿਹਾ ਸੀ, ਸਿੰਘੋ ਮੈਂ ਬਹੁਤ ਵੇਖੇ ਨੇ ਕੈਦੀ ਪਰ ਇਹੋ ਜਿਹੇ ਸੂਰਬੀਰ ਨਹੀਂ ਵੇਖੇ ਤੁਹਾਡੇ ਵਰਗੇ। ਜੱਜ ਵੀ ਰੋ ਪਿਆ ਸੀ ਇਹਨਾਂ ਦੀ ਇੰਨੀ ਚੜ੍ਹਦੀ ਕਲਾ ਵੇਖ ਕੇ। ਔਰ ਇਹਨਾਂ ਨੇ ਜਿਸ ਦਿਨ ਫਾਂਸੀ ਲੱਗਣੀ ਸੀ ਉਸ ਤੋਂ ਪਹਿਲਾਂ ਖਾਸ ਪੁੱਛੀ ਸੀ, ਇਹਨਾਂ ਕਿਹਾ ਸੀ ਅਸੀਂ ਸ਼ਹੀਦੀ ਬਾਣੇ ਪਾਉਣੇ ਤੋਂ ਚਾਹੁੰਦੇ ਹਾਂ, ਸਾਡੀ ਇੱਛਾ ਹੈ। ਇਸ ਵੇਲੇ ਦੇ ਪੁੱਗੀ ਹੋਈ ਆਤਮਾ ਬਾਬਾ ਠਾਕੁਰ ਸਿੰਘ ਜੀ ਮਹਾਂਪੁਰਖਾਂ ਦੇ ਹੱਥੋਂ ਸੌ ਸਾਨੂੰ ਚੋਲੇ ਬਣ ਕੇ ਆਉਣ ਕੇਸਰੀ ਰੰਗ ਦੇ, ਅਸੀਂ ਉਹ ਪਾਉਣੇ ਨੇ ਲਾੜੀ ਮੌਤ ਨੂੰ ਵਿਆਹੁਣ ਵੇਲੇ। ਔਰ ਇਸੇ ਤਰ੍ਹਾਂ ਹੀ ਹੋਇਆ ਸੀ, ਬਾਬਾ ਜੀ ਨੇ ਮਹਾਂਪੁਰਖਾਂ ਨੇ ਕੇਸਰੀ ਰੰਗ ਦੇ ਚੋਲੇ ਬਣਾ ਕੇ ਕੇਸਰੀ ਰੰਗ ਦੀਆਂ 6-6 ਮੀਟਰ ਦੀਆਂ ਦਸਤਾਰਾਂ ਅਤੇ ਸੋ ਕਛਹਿਰੇ ਨਵੇਂ ਕਕਾਰ ਇਹਨਾਂ ਨੂੰ ਪਾਉਣ ਵਾਸਤੇ ਬਾਬਾ ਜੀ ਨੇ ਬਣਾ ਕੇ ਭੇਜੇ ਸਨ ਪੂਨੇ ਦੀ ਜੇਲ੍ਹ ਵਿੱਚ। ਉਹ ਪਾ ਕੇ ਇਹਨਾਂ ਨੇ ਸ਼ਹੀਦੀ ਬਾਣੇ ਦੋਵਾਂ ਸੂਰਬੀਰਾਂ ਨੇ, ਉਸ ਦਿਨ ਵੀ ਇਹਨਾਂ ਨੇ ਜਕਾਰੇ ਛੱਡੇ। ਮਾਤਾ ਜੀ ਨੇ ਦੱਸੀ ਸੀ ਗੱਲ, ਮਾਤਾ ਗੁਰਨਾਮ ਕੌਰ ਜੀ ਨੇ, ਉਸ ਵੇਲੇ ਜਦੋਂ ਅਸੀਂ ਖੰਡ ਪਾਠ ਕਰਨ ਗਏ ਸੀ, ਸੋ ਅਸੀਂ ਜਦੋਂ ਪੁੱਛਿਆ ਵੀ ਉਸ ਵੇਲੇ ਦਾ ਮਾਹੌਲ ਕੀ ਸੀ, ਮਾਤਾ ਜੀ ਨੇ ਦੱਸਿਆ, ਸਿੰਘੋ ਸਾਨੂੰ ਉਸ ਵੇਲੇ ਅਖੀਰਲੀ ਮੁਲਾਕਾਤ ਸੀ ਉਹ, ਅਤੇ ਉਹਨਾਂ ਸਾਨੂੰ ਦੱਸ ਦਿੱਤਾ ਵੀ ਇਸ ਦਿਨ 9 ਅਕਤੂਬਰ ਨੂੰ 1992 ਨੂੰ ਫਾਂਸੀ ਲੱਗਣੀ ਸਵੇਰ ਦੇ ਵੇਲੇ, ਅਤੇ ਅਸੀਂ ਤੁਹਾਨੂੰ ਲਿਜਾਣਾ ਵਾ। ਸਾਨੂੰ ਕਹਿੰਦੇ ਉਸ ਵੇਲੇ ਜਹਾਜ਼ 'ਤੇ ਲੈ ਕੇ ਗਏ ਸੀ ਮੈਨੂੰ ਅਤੇ ਇਹਨਾਂ ਦੇ ਬਾਪੂ। ਮਾਤਾ ਜੀ ਕਹਿੰਦੇ ਦਿੱਲੀਓਂ ਫਿਰ ਸਾਨੂੰ ਜਹਾਜ਼ 'ਤੇ ਲੈ ਕੇ ਗਏ ਪੂਨੇ, ਉੱਥੇ ਸਾਨੂੰ ਜਦੋਂ ਜੇਲ੍ਹ ਕੋਲੇ ਲੈ ਕੇ ਗਏ ਤਾਂ ਅਸੀਂ ਅੰਦਰ ਮਿਲੇ। ਅਸੀਂ ਸੋਚਿਆ ਵੀ ਬਹੁਤ ਸੋ ਹੋਰ ਤਰ੍ਹਾਂ ਦੀ ਗੱਲ ਹੋਵੇ, ਪਰ ਨਹੀਂ, ਉਹਨਾਂ ਦੇ ਚਿਹਰੇ 'ਤੇ ਇੰਨਾ ਜਲਾਲ ਸੀ ਦੋ ਸਿੰਘਾਂ ਦੇ, ਉਹ ਜਕਾਰੇ ਛੱਡ ਰਹੇ ਸੀ। ਸਾਨੂੰ ਵੀ ਕਿਹਾ ਕੋਈ ਅਫਸੋਸ ਨਹੀਂ ਕਰਨਾ ਵਾ ਸਾਡੀ ਮੌਤ ਤੋਂ ਬਾਅਦ ਤੁਸਾਂ ਨੇ, ਅਸੀਂ ਕਿਹਾ ਕੀ ਕਰਨਾ ਵਾ। ਉਹਨਾਂ ਕਿਹਾ ਕਿਤੇ ਪਾਠ ਕਰਾਉਣਾ ਵਾ, ਟਕਸਾਲ ਦੇ ਸਿੰਘਾਂ ਨੂੰ ਸੱਦ ਕੇ ਖੰਡ ਪਾਠ ਕਰਾਉਣਾ ਵਾ। ਔਰ ਦੂਜਾ ਕਿਹਾ ਕਿ ਜਿਸ ਵੇਲੇ ਸਾਨੂੰ ਫਾਂਸੀ ਹੋਵੇਗੀ ਅਸੀਂ 5 ਚਕਾਰੇ ਛੱਡਾਂਗੇ, ਇਹਨਾਂ ਨੇ ਤੁਹਾਨੂੰ ਸਾਡੇ ਕੋਲ ਨਹੀਂ ਰਹਿਣ ਦੇਣਾ, ਤੁਹਾਨੂੰ ਬਾਹਰ ਕੱਢ ਦੇਣਾ, ਜੇਲ੍ਹ ਬਹੁਤ ਵੱਡੀ ਹੈ, ਤੁਸੀਂ ਬਾਹਰ ਗੇਟ 'ਤੇ ਹੋਵੋਗੇ, ਅਸੀਂ ਕੋਸ਼ਿਸ਼ ਕਰਾਂਗੇ ਇੰਨੀ ਜ਼ੋਰ ਨਾਲ ਜਕਾਰੇ ਤੁਹਾਨੂੰ ਸੁਣਨ, ਤੁਸੀਂ 20 ਜਕਾਰੇ ਛੱਡਣੇ ਆ ਸਾਨੂੰ ਕਿਹਾ। ਔਰ ਮਾਤਾ ਜੀ ਉਹ ਕਹਿਣ ਲੱਗੇ, ਭੈਣ ਵੀ ਇਹਨਾਂ ਦੀ ਨਾਲ ਸੀ, ਔਰ ਅਸੀਂ ਇਹਨਾਂ ਦੇ ਬਾਪੂ ਅਤੇ ਇਹਨਾਂ ਦੀ ਭੈਣ ਮੈਂ ਅਸੀਂ ਬਾਹਰ ਖੜ੍ਹੇ ਸੀ, ਸਾਨੂੰ ਕਿਹਾ ਤੁਸੀਂ ਗਿੱਧਾ ਪਾਉਣਾ ਵਾ ਉਸ ਵੇਲੇ ਅਤੇ ਜਕਾਰੇ ਛੱਡਣੇ ਆ ਜੇ ਤੁਸੀਂ ਮੇਰੇ ਮਾਤਾ ਪਿਤਾ ਹੋ। ਔਰ ਅਸੀਂ ਕਿਹਾ ਇਹ ਕਿਵੇਂ, ਉਹਨੇ ਕਿਹਾ ਜਦੋਂ ਆਪਣੇ ਪੰਜਾਬ ਵਿੱਚ ਰਿਵਾਜ਼ ਹੈ, ਜਦੋਂ ਬਰਾਤ ਚੜ੍ਹਦੀ ਹੈ, ਸ਼ਾਦੀ ਹੁੰਦੀ ਹੈ ਪੁੱਤਰ ਦੀ, ਉਦੋਂ ਮਾਈਆਂ ਆ ਕੇ ਬਰਾਤ ਤੋਰ ਕੇ ਆਪਣੇ ਪੁੱਤਰ ਨੂੰ ਅਤੇ ਗਿੱਧਾ ਪਾਉਂਦੀਆਂ ਨੇ ਘਰ ਵਿੱਚ ਆ ਕੇ ਪਿੱਛੇ, ਕਿਵੇਂ ਮਾਤਾ ਜੀ ਮੈਂ ਲਾੜੀ ਮੌਤ ਵਿਆਹੁਣ ਚੱਲਿਆ ਵਾਂ, ਅਸੀਂ ਤੁਸੀਂ ਖੁਸ਼ੀ ਮਨਾਉਣੀ। ਮਾਤਾ ਜੀ ਨੇ ਕਹਿ ਅਸੀਂ 7 ਵਚਨ ਕਹਿ ਦਿੱਤੇ, ਪਰ ਜਦੋਂ ਅਸੀਂ ਬਾਹਰ ਆਏ ਅਤੇ ਉਸ ਵੇਲੇ ਜਦੋਂ ਟਾਈਮ ਆਇਆ ਉਹਨਾਂ ਨੇ ਜਕਾਰੇ ਛੱਡੇ, ਸਾਨੂੰ ਜਕਾਰੇ ਸੁਣੇ। ਅਸੀਂ ਮਾਤਾ ਜੀ ਕਹਿੰਦੇ ਵੀ ਅਸੀਂ ਵਚਨ ਮੰਨਿਆ ਸ਼ਹੀਦ ਦਾ ਵੀ ਐਡਾ ਪੁੱਤ, ਅਤੇ ਮੈਂ ਇਹਨੂੰ ਕਿਹਾ ਆਪਣੀ ਧੀ ਨੂੰ ਵੀ ਹੁਣ ਭਾਵੇਂ 1 ਗੇੜਾ ਦੇ, ਕਹਿੰਦੇ ਸਾਡਾ ਦਿਲ ਤਾਂ ਕਰਦਾ ਨਹੀਂ ਸੀ ਇਹੋ ਜਿਹਾ ਪੁੱਤ ਗਿਆ ਹੋਵੇ, ਸਾਨੂੰ ਤਾਂ ਵਿਰਾਗ ਸੀ, ਪਰ ਅਸੀਂ ਵਚਨ ਮੰਨ ਕੇ ਕਿਹਾ ਸਿੰਘੋ ਅਸੀਂ ਉੱਥੇ 2 ਗੇੜੇ ਦਿੱਤੇ ਮਾਵਾਂ ਧੀਆਂ ਨੇ ਅਤੇ ਜਕਾਰੇ ਛੱਡੇ। ਇਹ ਇਤਿਹਾਸ ਹੈ ਤੁਹਾਡਾ ਭੈਣੋ ਬੀਬੀਓ ਇਹਨਾਂ ਸੂਰਬੀਰਾਂ ਦਾ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਿਧਾਂਤ ਦਿੱਤੇ ਨੇ, ਖਾਲਸੇ ਦਾ ਧਰਮ ਹੈ ਦੁਸ਼ਟ ਦੇ ਖਿਲਾਫ ਜੂਝਣਾ, ਸ਼ਹੀਦੀ ਪ੍ਰਵਾਨ ਕਰਨੀ, ਇਹ ਕੌਮੀ ਪ੍ਰਵਾਨੇ ਨੇ, ਤਾਂ ਕਰਕੇ ਇਹ ਕੌਮ ਨੇ, ਕਿਉਂਕਿ ਦਰਬਾਰ ਸਾਹਿਬ 'ਤੇ ਜਿਹਨੇ ਵੀ ਅੱਜ ਤੱਕ ਗਹਿਰੀ ਅੱਖ ਕੀਤੀ ਹੈ, ਸਾਡਾ ਇਤਿਹਾਸ ਗਵਾਹ ਹੈ, ਉਹ ਨਹੀਂ ਜਰਿਆ। ਦਰਬਾਰ ਸਾਹਿਬ ਹਰਿਮੰਦਰ ਸਾਹਿਬ ਤੋਂ ਪਰੇ ਸਿੱਖਾਂ ਵਾਸਤੇ ਉਜਾੜ ਹੈ, ਉਹ ਨਹੀਂ ਜਰਿਆ। ਸਭ ਕੁਝ ਜਰ ਲਵੇਗਾ ਸਿੱਖ, ਪਰ ਇਹਨਾਂ ਮਹਾਨ ਸੂਰਬੀਰਾਂ ਨੇ ਉਹ ਜ਼ਲਮ ਦਾ ਕੰਡਾ ਕੱਢਿਆ, ਔਰ ਕੌਮ ਨੇ ਇਹਨਾਂ ਨੂੰ ਆਪਣੇ ਦਿਲਾਂ ਵਿੱਚ ਥਾਂ ਦਿੱਤੀ। ਉਹਨਾਂ ਕੌਮੀ ਪਰਵਾਨਿਆਂ ਦੀ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਵੀ ਆਪਾਂ ਅੱਜ ਆਪਾਂ ਦੀਵਾਨ ਸਜਾਏ ਨੇ। 9 ਅਕਤੂਬਰ ਸੰਨ 1992 ਨੂੰ ਪੂਨੇ ਦੀ ਜੇਲ੍ਹ ਵਿੱਚ ਇਹਨਾਂ ਸੂਰਬੀਰਾਂ ਨੂੰ ਫਾਂਸੀ ਦੇ ਫੰਦੇ 'ਤੇ ਚੜ੍ਹਾ ਕੇ ਸ਼ਹੀਦ ਕੀਤਾ ਗਿਆ। ਪਰ ਸਰੀਰ ਜਿਹੜੇ ਸੀ ਪਰਿਵਾਰ ਨੂੰ ਨਹੀਂ ਦਿੱਤੇ ਗਏ, ਉੱਥੇ ਹੀ ਖੇਤਾਂ ਵਿੱਚ ਇਹਨਾਂ ਦਾ ਸੰਸਕਾਰ ਕੀਤਾ ਗਿਆ। ਕੌਮੀ ਪਰਵਾਨਿਆਂ ਦਾ ਨਮਸਕਾਰ ਹੈ ਸਤਿਗੁਰੂ ਕਿਰਪਾ ਕਰਨ। ਬਾਬਾ ਫਰੀਦ ਜੀ ਜਿੱਥੇ ਦਰਵੇਸ਼ ਮਹਾਂਪੁਰਸ਼ ਸਨ, ਉੱਥੇ ਉਹਨਾਂ ਨੇ ਆਜ਼ਾਦੀ ਸਵੈਤੰਤਰਤਾ ਸੰਗਰਾਮ ਦੇ ਵੀ ਹਾਮੀ ਸਨ। ਔਰ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਵੀ ਮਰਜ਼ੀ ਬੜੇ ਕੌਮ ਦੀ ਆਜ਼ਾਦੀ ਦੇ ਹਾਮੀ ਸਨ। ਬਾਬਾ ਫਰੀਦ ਜੀ ਨੂੰ 92 ਸਾਲ ਦੀ ਉਮਰ ਵਿੱਚ ਉਹਨਾਂ ਨੇ 5 ਭੂਤਕ ਸਰੀਰ ਤਿਆਗਿਆ ਹੈ। ਨਵਾਜ਼ ਪੜ੍ਹਦਿਆਂ ਹੋਇਆਂ ਜਦੋਂ ਸਿਜਦਾ ਕਰਨ ਲੱਗੇ ਸੀ, ਲੇਕਿਨ ਉਸ ਤੋਂ ਪਹਿਲਾਂ ਸੋਟੀ ਫੜਾ ਦਿੱਤੀ ਸੇਵਕਾਂ ਨੇ ਵੀ ਇਹਦੇ ਆਸਰੇ ਚੱਲੋ। ਥੋੜ੍ਹਾ ਜਿਹਾ ਚੱਲੇ ਸੋਟੀ ਦੇ, ਕਹਿਣ ਲੱਗੇ ਸੁੱਟ ਦਿੱਤੀ। ਕਹਿਣ ਲੱਗੇ ਫਰੀਦਾ ਸਾਰੀ ਜ਼ਿੰਦਗੀ ਵਾਹਿਗੁਰੂ ਖੁਦਾ ਦੇ ਅੱਲਾ ਦੇ ਤਾਲਾ ਦੇ ਆਸਰੇ ਨਿਭਾਈ ਹੈ, ਹੁਣ ਇਹ ਬੇਜਾਨ ਸੋਟੀ ਦਾ ਆਸਰਾ ਲੈ ਲਏ ਖੀਰਲੇ ਸਮੇਂ। ਇੰਨੇ ਸੀ ਉਹ ਅਣਖ। ਔਰ ਉਹਨਾਂ ਦੇ ਸਲੋਕ ਨੇ ਫਰੀਦਾ ਬਾਰ ਪਰਾਇਆ ਬੈਸਣਾ ਸਾਈ ਮੁਜਾ ਨਾ ਦੇ, ਜੇ ਤੂੰ ਇਹ ਵੈ ਰੱਖ ਸੀ ਤਾਂ ਜੀਓ ਸਰੀਰ ਉਹ ਲੇ। ਆਪਾਂ ਸਾਰੇ ਜਾਣਦੇ ਹਾਂ ਇਹ ਸੂਰਬੀਰ ਸੀ ਆਜ਼ਾਦੀ ਪਰਵਾਨੇ, ਨਮਸਕਾਰ ਹੈ। ਸੋ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣੀ, ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਪਿਆਰੀ ਸਾਹਿਬ ਜੀ ਧੰਨਵਾਦੀ ਹਾਂ ਗੁਰੂ ਘਰ ਦੇ ਵਜ਼ੀਰ ਭਾਈ ਦਰਸ਼ਨ ਸਿੰਘ ਜੀ ਦੇ, ਜਿਹਨਾਂ ਨੇ ਬਾਬਾ ਫਰੀਦ ਜੀ ਦੇ ਜੀਵਨੀ ਬਾਰੇ ਆਪ ਜੀ ਨੂੰ ਕਥਾ ਸਰਵਣ। ਕੌਮ ਦੇ ਸ਼ਹੀਦ ਸੁਖਦੀਪ ਸਿੰਘ ਸੁਖਾ ਰਜਿੰਦਰ ਸਿੰਘ ਦੇ ਜਿਹਦੇ ਦੀ ਜੀਵਨੀ ਬਾਰੇ ਆਪ ਜੀ ਨੂੰ ਆਪਣੇ ਵਿਚਾਰ ਕਥਾ ਸਰਵਣ ਕਰਾਈ, ਬਹੁਤ ਬਹੁਤ ਉਹਨਾਂ ਦਾ ਧੰਨਵਾਦ। ਅੱਜ ਦੇ ਲੰਗਰਾਂ ਦੀਆਂ ਸੇਵਾਵਾਂ ਭਾਈ ਪ੍ਰੀਤਪਾਲ ਸਿੰਘ ਸੰਘਾ ਪਰਿਵਾਰ ਵੱਲੋਂ ਪਰਸੋਂ ਰੋਜ਼ ਤੋਂ ਬਾਬਾ ਫਰੀਦ ਜੀ ਦੇ ਜਨਮ ਦਿਹਾੜੇ ਦੇ ਸੰਬੰਧ ਵਿੱਚ ਅਖੰਡ ਪਾਠ ਸਾਹਿਬ ਆਰੰਭ ਕਰਾਏ ਸਨ। ਅੱਜ ਉਹਨਾਂ ਦੇ ਭੋਗ ਪਏ ਨੇ, ਅੱਜ ਲੰਗਰਾਂ ਦੀਆਂ ਸੇਵਾਵਾਂ ਪਰਿਵਾਰ ਕਰਵਾ ਰਿਹਾ, ਉਹਨਾਂ ਦਾ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ। ਉਹਨਾਂ ਨੂੰ ਬੇਨਤੀ ਕੀਤੀ ਜਾਂਦੀ ਆ ਵੀ ਗੁਰੂ ਘਰ ਦੀ ਬਖਸ਼ਿਸ਼ ਸੋਪੋ ਲੈਣ ਦੀ, ਗੁਰੂ ਘਰ ਦੇ ਵਜ਼ੀਰ ਭਾਈ ਦਰਸ਼ਨ ਸਿੰਘ ਤੋਂ ਲੈਣ ਦੀ ਕਿਰਪਾਲਤਾ ਕਰਨ।

0: ਸਾਹ ਸਾਹਿਬ ਜੀ ਸੋਰੀ ਮਿੱਤੋਂ ਚੇਤਾ ਵੱਲ ਗਿਆ ਇੱਕ ਆਪਣਾ ਤਨਵੀਰ ਸਿੰਘ ਨੇ ਪੰਜ ਕੁ ਮਿੰਟ ਵਾਸਤੇ ਆਪ ਜੀ ਨਾਲ ਆਪਣੇ ਵਿਚਾਰ ਸਾਂਝੇ ਕਰਨੇ ਨੇ ਪੰਜ ਕੁ ਮਿੰਟ ਵਾਸਤੇ ਬਾਈ ਤਨਵੀਰ ਸਿੰਘ ਜੀ ਆਪਣਾ ਆਪਣੇ ਵਿਚਾਰ ਸਾਂਝੇ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ
1: ਕਮਾਂਡੋ ਫੋਰਸਾਂ ਦੇ ਜਰਨੈਲਾ ਸੂਰੀਆ ਕਮਾਂਡੋ ਫੋਰਸਾਂ ਦੇ ਜਰਨੈਲਾ ਸੂਰੀਆ ਮੌਤ ਅੱਗੇ ਜੀਨਾ ਪਾਈਆਂ ਪਹਿਲਾਂ ਸੂਰੀਆ ਮੌਤ ਅੱਗੇ ਪਾਈਆਂ ਜੀਨਾ ਪਹਿਲਾਂ ਸੂਰੀਆ ਮੌਤ ਨੂੰ ਮਦਾਨੇ ਗੱਜਦਾ ਪੰਜ ਬੜ ਸੂਰਮਾ ਮਦਾਨੇ ਗੱਜਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਸਿਆਟਲ ਦੀ ਸਿੱਖ ਸੰਗਤ ਕੌਮ ਦੇ ਜਰਨੈਲ ਭਾਈ ਜਿੰਦਾ ਤੇ ਸੁੱਖਾ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ। ਕਿਸ ਤਰ੍ਹਾਂ ਉਹਨਾਂ ਨੇ ਫਾਂਸੀ ਦੇ ਰੱਸੇ ਹੱਸ ਹੱਸ ਕੇ ਕੌਮ ਜੀ ਆਜ਼ਾਦੀ ਦੀ ਖਾਤਰ ਚੁੰਮੇ ਅਤੇ ਅੱਜ ਉਹ ਗੱਲਾਂ ਸਾਡੇ ਵਿੱਚੋਂ ਵਿਸਰ ਰਹੀਆਂ ਆ, ਪਰ ਮੇਰਾ ਵਿਸ਼ਾ ਉਹਦੇ ਨਾਲ ਹੀ ਆ, ਅਟੈਚ ਹੈ। ਕਈ ਵਾਰ ਦਿਨ ਇੱਦਾਂ ਮਿਲ ਜਾਂਦੇ ਆ। ਇੱਕ ਦਿਨ ਗੁਰੂ ਘਰ ਦੇ ਹੈੱਡ ਗ੍ਰੰਥੀ ਬਾਬਾ ਦਰਸ਼ਨ ਸਿੰਘ ਜੀ ਭਾਈ ਪਰਮਜੀਤ ਸਿੰਘ ਪੰਜਵੜ ਦੇ ਸ਼ਹੀਦੀ ਦਿਹਾੜੇ ਦੇ ਉੱਪਰ ਲਾਸਟ ਈਅਰ ਇੱਥੇ ਕਥਾ ਕਰ ਰਹੇ ਸੀਗੇ। ਉਹਨਾਂ ਨੇ ਦੋ ਤਿੰਨ ਹੋਰ ਜਿਹੜੇ ਸਾਡੇ ਸੰਘਰਸ਼ ਦੇ ਬੁਰਜ ਸੀਗੇ, ਭਾਈ ਗਜਿੰਦਰ ਸਿੰਘ ਅਤੇ ਭਾਈ ਸੰਤ ਜਰਨੈਲ ਸਿੰਘ ਜੀ ਦੇ ਭਰਾਤਾ ਦਾ ਜ਼ਿਕਰ ਕੀਤਾ ਆਪਣੀ ਕਥਾ ਦੇ ਦੌਰਾਨ ਕਿ ਭਾਈ ਪੰਜਵੜ ਦੇ ਸ਼ਹੀਦੀ ਦੇ ਨਾਲ ਨਾਲ ਇਹਨਾਂ ਸਿੰਘਾਂ ਦਾ ਵੀ ਕਿਸ ਤਰ੍ਹਾਂ ਇਹਨਾਂ ਨੇ ਕੌਮ ਦੀ ਖਾਤਰ ਘਾਲਣਾ ਘਾਲੀ ਆ, ਇਹਨਾਂ ਨੂੰ ਵੀ ਚੇਤੇ ਕੀਤਾ ਜਾਵੇ। ਉਹ ਗੱਲ ਮੇਰੇ ਇੱਥੇ ਬੈਠੇ ਦੇ ਦਿਲ ਨੂੰ ਟੁੰਬ ਗਈ। ਮੈਂ ਇਹਨਾਂ ਗੱਲਾਂ ਦੇ ਉੱਪਰ ਹੋਮਵਰਕ ਕਰਨਾ ਸ਼ੁਰੂ ਕੀਤਾ, ਆਪਣਾ ਫਰਜ਼ ਸਮਝਿਆ ਕਿ ਭਾਈ ਪੰਜਵੜ ਦੀ ਸ਼ਹੀਦੀ ਭਾਈ ਗਜਿੰਦਰ ਸਿੰਘ, ਭਾਈ ਲਖਵੀਰ ਸਿੰਘ ਰੋਡੇ, ਬੀਬੀ ਚਰਨਜੀਤ ਕੌਰ ਜੋ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਦੇ ਉੱਪਰ ਕੌਮ ਦੀ ਖਾਤਰ ਆਪਣਾ ਆਪ ਵਾਰ ਗਏ। ਮੈਂ ਕਾਫੀ ਸੰਘਰਸ਼ੀ ਸਿੰਘਾਂ ਦੇ ਨਾਲ ਸੰਪਰਕ ਕੀਤਾ, ਗੱਲਾਂ ਬਾਤਾਂ ਚੱਲੀਆਂ, ਗੱਲਾਂ ਬਾਤਾਂ ਹੁੰਦੀਆਂ ਗਈਆਂ। ਇੱਕ ਨੌਜਵਾਨ ਜਿਸ ਦੇ ਕੋਲ BSc ਦੀ ਡਿਗਰੀ, MSc ਦੀ ਡਿਗਰੀ, ਉਹ ਕੌਮ ਦੇ ਸੰਘਰਸ਼ ਦੇ ਵਿੱਚ ਕੁੱਦਦਾ, ਉਸ ਵੱਲੋਂ ਭਾਈ ਪੰਜਵੜ ਦਾ ਜੋ ਸਾਰਾ, ਜਿਸ ਦਿਨ ਭਾਈ ਪੰਜਵੜ ਜੀ ਦਾ ਸਾਰਾ ਜੋ ਆਪਣੇ ਖਾਲਸਾ ਪੰਥ ਜਾਂ ਗੁਰੂ ਗ੍ਰੰਥ ਸਾਹਿਬ ਦੇ ਅਕੋਰਡਿੰਗ ਟੂ ਫਿਊਨਰਲ ਕੀਤਾ ਗਿਆ, ਉਸ ਸਿੰਘ ਦੇ ਨਾਲ ਮੇਰਾ ਸੰਪਰਕ ਹੋਇਆ। ਮੈਂ ਉਸ ਨੂੰ ਪੁੱਛਿਆ ਕੌਮ ਦਾ ਜਰਨੈਲ ਕਿਵੇਂ ਸ਼ਹੀਦੀ ਪਾ ਗਿਆ, ਕੀ ਹੋਇਆ। ਗੱਲਾਂ ਕਰਦਿਆਂ ਮੈਂ ਉਹਨੂੰ ਇਹ ਵੀ ਪੁੱਛਿਆ, ਮੈਂ ਕਿਹਾ ਸਿੰਘਾ ਉਹ ਕੌਮ ਦੇ ਜਰਨੈਲ ਦੀ ਕੋਈ ਸ਼ਹੀਦ ਤੇਰੇ ਕੋਲ ਕੋਈ ਨਿਸ਼ਾਨੀ ਹੈ। ਕਹਿੰਦਾ ਜਿੱਦਣ ਕੌਮ ਦੇ ਜਰਨੈਲ ਨੂੰ ਸ਼ਹੀਦ ਕੀਤਾ ਗਿਆ, ਕੌਮ ਦਾ ਜਰਨੈਲ ਰੋਜ਼ ਦੀ ਤਰ੍ਹਾਂ ਆਪਣੇ ਸਿਰ 'ਤੇ ਦਸਤਾਰ ਸਜਾ ਕੇ ਰੋਜ਼ ਦੀ ਤਰ੍ਹਾਂ ਸੈਰ ਕਰਨ ਨਿਕਲਦਾ, ਰਸਤੇ ਦੇ ਵਿੱਚ ਹਿੰਦੁਸਤਾਨ ਦੀਆਂ ਏਜੰਸੀਆਂ ਜੋ ਉਸ ਦੇ ਪਿੱਛੇ ਤੁਰੀਆਂ ਫਿਰਦੀਆਂ ਸੀਆਂ ਉਹ ਟਰੈਪ ਲਾ ਕੇ ਬੈਠੀਆਂ। ਉਹਨਾਂ ਵੱਲੋਂ ਭਾਈ ਪੰਜਵੜ ਦੇ ਉੱਪਰ ਹਮਲਾ ਕੀਤਾ ਜਾਂਦਾ। ਭਾਈ ਪੰਜਵੜ ਦੇ 3 ਗੋਲੀਆਂ ਲੱਗਦੀਆਂ, ਭਾਈ ਪੰਜਵੜ ਉਸ ਜਗ੍ਹਾ 'ਤੇ ਹੀ ਸ਼ਹੀਦੀ ਪ੍ਰਾਪਤ ਕਰ ਜਾਂਦਾ। ਮੇਰਾ ਕੋਈ ਭਾਈ ਪੰਜਵੜ ਦੇ ਨਾਲ ਕੋਈ ਰਿਸ਼ਤੇਦਾਰੀ ਨਾ ਸੀ, ਕੋਈ ਵਾਹ ਵਾਸਤਾ ਨਾ ਸੀ, ਪਰ ਮੈਂ ਆਪਣਾ ਫਰਜ਼ ਸਮਝਿਆ। ਉਸ ਨੌਜਵਾਨ ਨੇ ਜਦੋਂ ਭਾਈ ਪੰਜਵੜ ਜ਼ਮੀਨ ਦੇ ਉੱਪਰ ਡਿੱਗਿਆ, ਭਾਈ ਪੰਜਵੜ ਦੀ ਦਸਤਾਰ ਲੈ ਕੇ ਜ਼ਮੀਨ ਦੇ ਉੱਪਰ ਡਿੱਗ ਪਈ। ਉੱਥੇ ਦੀ ਸਰਕਾਰ ਨੇ ਭਾਈ ਪੰਜਵੜ ਨੂੰ ਉਸੇ ਤਰ੍ਹਾਂ ਚੱਕਿਆ, ਚੱਕ ਕੇ ਗੱਡੀ ਦੇ ਵਿੱਚ ਪਾ ਕੇ ਲੈ ਗਏ। ਪਰ ਉਹ ਸਿੰਘ ਨੇ ਉਹ ਦਸਤਾਰ ਆ ਜਿਹੜੀ ਉਹ ਕੌਮ ਦੇ ਜਰਨੈਲ ਦੀ, ਉਹ ਦਸਤਾਰ ਉਹ ਸਿੰਘ ਨੇ ਸਾਂਭ ਲਈ। ਉਹ ਦਸਤਾਰ ਮੇਰੇ ਕੋਲ ਆ, ਬੈਗ ਦੇ ਵਿੱਚ ਪਈ ਆ। ਮੈਂ ਆਪਣਾ ਫਰਜ਼ ਸਮਝਿਆ, ਮੈਂ ਕਿਹਾ ਕੌਮ ਦਾ ਜਰਨੈਲ ਜਿਹੜੇ ਸਾਡੀ ਖਾਤਰ ਆਪਣੇ ਪਰਿਵਾਰ ਕਟਾ ਗਏ, ਪਰਿਵਾਰ ਬਾਹਰ ਗਏ, ਆਪਣੇ ਬੱਚਿਆਂ ਤੋਂ ਦੂਰ ਰਹੇ, ਜ਼ਿਲ੍ਹਾ ਪਤਨੀਆਂ ਕੱਟੀਆਂ, ਅਤੇ ਉਹ ਕੌਮ ਦੇ ਜਰਨੈਲ ਦੀ ਦਸਤਾਰ ਕਿਉਂ ਨਾ ਸਾਂਭ ਕੇ ਰੱਖੀ ਜਾਵੇ। ਅੱਜ ਜੋ ਕੌਮ ਦੇ ਹਾਲਾਤ ਹਨ, ਵਧੀਆ ਨਹੀਂ, ਵਧੀਆ ਨਹੀਂ ਹਨ। ਚਾਹੇ ਠੀਕ ਆ, ਅਸੀਂ ਕੰਧ ਦੇ ਉੱਪਰ ਸਫੈਦੀ ਕਰਕੇ ਜੋ ਮਰਜ਼ੀ ਕਰੀ ਜਾਈਏ, ਸਾਡੇ ਗੁਆਂਢੀ ਦੇਸ਼ ਨੇ ਸਾਡੇ ਕੌਮ ਦੇ ਜਰਨੈਲਾਂ ਦੇ ਉੱਪਰੋਂ ਹੱਥ ਬਿਲਕੁਲ ਚੱਕ ਲਿਆ। ਭਾਈ ਗਜਿੰਦਰ ਸਿੰਘ, ਸਾਨੂੰ ਜਿਹੜੇ ਕੌਮ ਦੀ ਲੀਡਰਸ਼ਿਪ ਆ, ਖਾਸ ਕਰਕੇ ਅਮਰੀਕਾ ਦੀ, ਉਹਨਾਂ ਨੂੰ ਹੋਮਵਰਕ ਕਰਨ ਦੀ ਲੋੜ ਆ। ਮੈਂ 2 ਸਾਲ ਤੋਂ ਇਹਨਾਂ ਦੇ ਕੰਨਾਂ ਦੇ ਵਿੱਚ ਵਿਸਪਰਿੰਗ ਕਰਦਾ, ਮੈਂ ਕਿਹਾ ਸਾਨੂੰ ਇਹ ਗੱਲਾਂ ਪਤਾ ਕਰਨ ਦੀ ਲੋੜ ਆ, ਸਾਡਾ ਸੰਘਰਸ਼ ਡਾਊਨਫਾਲ ਕਿਉਂ ਜਾ ਰਿਹਾ। ਚਲੋ ਮੈਂ ਬਹੁਤਾ ਨਹੀਂ ਬੋਲਦਾ, ਪਰ ਉਹ ਸਿੰਘ ਨੇ ਭਾਈ ਪੰਜਵੜ ਦਾ ਸਾਰਾ ਫਿਊਨਲ ਦਾ ਬੰਦੋਬਸਤ ਉਸ ਸਿੰਘ ਨੇ ਕੀਤਾ, ਅਤੇ ਉਹ ਕੌਮ ਦਾ ਨੌਜਵਾਨ ਜੋ ਕੌਮ ਦੀ ਬਾਗਡੋਰ ਨਹੀਂ ਸਾਂਭਣ ਲਈ ਜਾਂ ਕੌਮ ਦੀ ਸੇਵਾ ਕਰਨ ਦੇ ਲਈ ਸੰਘਰਸ਼ ਦੇ ਵਿੱਚ ਕੁੱਦਦਾ, ਜਦੋਂ ਕੌਮ ਦੇ ਜਰਨੈਲ ਦੇ ਦਸਤਾਰ ਸਜਾਉਂਦਾ ਸਿਰ ਦੇ ਉੱਪਰ, ਨਾਲ ਉਸਦੇ ਮੂੰਹ ਦੇ ਵਿੱਚ ਘੇ ਦੇ ਚਮਚੇ ਪਾਉਂਦਾ, ਨਾਲ ਉਸਦੇ ਉੱਪਰ ਬਾਲਣ ਰੱਖਦਾ, ਨਾਲ ਪੰਜਵੜ ਦੇ ਪੈਰਾਂ ਵੱਲ ਖੜ ਕੇ ਕੁਝ ਪੰਜਵੜ ਨੂੰ ਸਵਾਲ ਵੀ ਕਰਦਾ, ਕਹਿੰਦਾ ਕੌਮ ਦਿਆ ਜਰਨੈਲਾ, ਕਿਸੇ ਦਿਨ ਕਿਸੇ ਵੇਲੇ ਤੇਰੀ ਬੜਕ ਦੇ ਨਾਲ ਹਿੰਦੁਸਤਾਨ ਦੀਆਂ ਹਕੂਮਤਾਂ ਕੰਬਦੀਆਂ ਸੀਆਂ, ਪੰਜਾਬ ਦਾ ਮੁੱਖ ਮੰਤਰੀ, ਹਿੰਦੁਸਤਾਨ ਦਾ ਗ੍ਰਹਿ ਮੰਤਰੀ ਤੱਕ ਆਪਣੇ ਬਿਆਨ ਬਦਲ ਲੈਂਦੇ ਸੀ ਉਸ ਕੌਮ ਦੇ ਜਰਨੈਲ ਦੇ ਬਿਆਨ ਦੇ ਨਾਲ। ਜੇ ਸਾਡੀਆਂ ਲੀਡਰਸ਼ਿਪਾਂ ਨਨਕਾਣਾ ਸਾਹਿਬ ਦੀ ਧਰਤੀ ਦੇ ਉੱਪਰ ਗਈਆਂ, ਇਹਨਾਂ ਨੇ ਜਾ ਕੇ ਉਹਨਾਂ ਸਰਕਾਰਾਂ ਤੋਂ ਕਦੀ ਇਹ ਮੰਗ ਨਹੀਂ ਕੀਤੀ, ਤੁਸੀਂ ਸਾਡੀ ਕੌਮ ਦੇ ਆ ਜਿਹੜੇ ਸਿੰਘ ਸ਼ਹੀਦ ਹੋਏ ਆ, ਜਾਂ ਭਾਈ ਪੰਜਵੜ ਜਾਂ ਭਾਈ ਗਜਿੰਦਰ ਸਿੰਘ, ਇਹਨਾਂ ਬਾਰੇ ਸਾਨੂੰ ਦੱਸੋ ਇਹ ਕੀ ਹੋ ਗਿਆ। ਉਹ ਸਾਡੀ ਕੌਮ ਦੇ ਜਿਹੜੇ ਹੋਣੀ ਨੂੰ ਕਰਕੇ ਬਜ਼ੁਰਗ ਹੋ ਗਏ, ਉਹਨਾਂ ਨੂੰ ਦਵਾਈਆਂ ਤੱਕ ਨਹੀਂ ਨਸੀਬ ਹੋਈਆਂ ਅਖੀਰ ਦੇ ਸਮੇਂ। ਅਸੀਂ ਕਿਹੜਾ ਦੇਸ਼ ਬਣਾਉਣ ਦੀ ਗੱਲ ਕਰਦੇ ਹਾਂ? ਅਸੀਂ ਉੱਥੇ ਦੀਆਂ ਪ੍ਰੈਸ, ਉੱਥੇ ਦੀਆਂ ਮੀਡੀਆ ਨੂੰ ਪੈਸੇ ਦੇ ਕੇ ਪ੍ਰੈਸ ਕਾਨਫਰੰਸਾਂ ਕਰ ਲੈਂਦੇ ਹਾਂ, ਪਰ ਹੋਣੀ ਕੁਛ ਹੋਰ ਕਹਿ ਰਹੀ ਆ। ਸਾਨੂੰ ਇਹ ਬਹੁਤ ਜ਼ਿਆਦਾ ਹੋਮਵਰਕ ਕਰਨ ਦੀ ਲੋੜ ਆ। ਜਦੋਂ ਕੌਮ ਦਾ ਨੌਜਵਾਨ ਭਾਈ ਪਰਮਜੀਤ ਸਿੰਘ ਪੰਜਵੜ ਦੇ ਪੈਰਾਂ ਵੱਲ ਖੜ ਕੇ ਕੁਝ ਕੌਮ ਦੇ ਜਰਨੈਲ ਨੂੰ ਸਵਾਲ ਕਰਦਾ, ਕਹਿੰਦਾ ਕੌਮ ਦਿਆ ਜਰਨੈਲਾ, ਅੱਜ ਤੂੰ ਵੀ ਚਲ ਗਿਆ। ਅਤੇ ਮੇਰੀ ਇਹੀ ਬੇਨਤੀ ਆ, ਜਿਹੜੀ ਵੀ ਲੀਡਰਸ਼ਿਪ ਲਾਸਟ ਈਅਰ ਇੱਥੇ ਇੱਕ ਭਾਈ ਪੰਜਵੜ ਦਾ ਨਾਮ ਲੈ ਕੇ ਐਸੇ ਸਟੇਜ ਦੇ ਉੱਪਰੋਂ ਬੈਂਕਾਂ ਬਣਾਉਣ ਦੀ ਗੱਲ ਕਰ ਰਿਹਾ ਸੀਗਾ, ਯਾਰ ਅਸੀਂ ਹੋਮਵਰਕ ਤਾਂ ਕਰੀਏ, ਅਸੀਂ ਇਹ ਤਾਂ ਪਤਾ ਕਰੀਏ ਸਾਡੇ ਜਰਨੈਲਾਂ ਦੇ ਨਾਲ ਅਖੀਰਲੀ ਸਮੇਂ 'ਤੇ ਕੀ ਬੀਤੀ, ਅੱਜ ਜਿਹੜੀ ਸਾਡੀ ਕੌਮ ਦੇ ਜਰਨੈਲ ਉਸ ਧਰਤੀ 'ਤੇ ਬੈਠੇ ਆ, ਉਹਨਾਂ ਦਾ ਕੀ ਹਾਲ ਆ। ਅਸੀਂ ਉਸ ਧਰਤੀ 'ਤੇ ਗਏ, ਸਾਡੀਆਂ ਘਰ ਵਾਲੀਆਂ ਸਾਨੂੰ ਲਿਸਟਾਂ ਬਣਾ ਕੇ ਦੇਣ ਦੀਆਂ, ਤੁਸੀਂ ਸਾਡੇ ਲਈ ਆਹ ਸੂਟ ਲੈ ਕੇ ਆਇਓ, ਤੁਸੀਂ ਸਾਡੇ ਲਈ ਆਹ ਸੂਟ ਲੈ ਕੇ ਆਇਓ, ਤੁਸੀਂ ਸਾਡੇ ਰਿਸ਼ਤੇਦਾਰਾਂ ਲਈ ਆਹ ਲੈ ਕੇ ਆ ਜਿਓ, ਜਾਂ ਅਸੀਂ ਅੱਖਾਂ ਬਣਾਉਣ ਜਾਂਦੇ ਹਾਂ ਉੱਥੇ, ਜਾਂ ਅਸੀਂ ਦੰਦਾਂ ਦੀ ਸਫਾਈ ਕਰਾਉਣ ਜਾਂਦੇ ਹਾਂ, ਕਿਉਂਕਿ ਇਹਨਾਂ ਦੇਸ਼ਾਂ ਦੇ ਵਿੱਚ ਮੈਡੀਕਲ ਬੜਾ ਮਹਿੰਗਾ ਆ। ਸੱਚਾਈ ਕੁਛ ਹੋਰ ਆ। ਮੈਂ ਸਟੇਜ ਤੋਂ ਬੇਨਤੀ ਕਰਦਾ ਕੌਮ ਦੀ ਲੀਡਰਸ਼ਿਪ ਨੂੰ, ਪਲੀਜ਼, ਜੇ ਅਸੀਂ ਹੁਣ ਵੀ ਨਾ ਸੰਭਲੇ, ਅਸੀਂ ਉਹਨਾਂ ਦੇਸ਼ਾਂ ਦੇ ਨਾਲ ਬਰਾਬਰ ਦੀਆਂ ਧਿਰਾਂ ਹੋ ਕੇ ਨਾ ਗੱਲਬਾਤ ਕੀਤੀ, ਅਤੇ ਸਾਡੇ ਹਾਲਾਤ ਆਉਣ ਵਾਲੇ ਠੀਕ ਨਹੀਂ ਹੋਣਗੇ। ਮੇਰੇ ਕੋਲ ਆ ਦਸਤਾਰ ਆ, ਮੈਂ ਇਹ ਪੈਕੇਜ ਤੱਕ ਨਹੀਂ ਖੋਲ੍ਹਿਆ, ਆਪ ਮੇਰੇ ਕੋਲ ਦਸਤਾਰ ਹੈ ਮੇਰੇ ਹੱਥ ਦੇ ਵਿੱਚ। ਜਦੋਂ ਭਾਈ ਪਰਮਜੀਤ ਸਿੰਘ ਪੰਜਵੜ ਦੇ ਗੋਲੀਆਂ ਲੱਗੀਆਂ, ਜਦੋਂ ਉਹ ਜ਼ਮੀਨ 'ਤੇ ਡਿੱਗਿਆ, ਉਹਦੀ ਦਸਤਾਰ ਲੈ ਕੇ ਇਹ ਡਿੱਗ ਪਈ। ਮੈਂ ਇੱਕ ਆਪਣਾ ਫਰਜ਼ ਸਮਝਿਆ, ਮੈਂ ਕਿਹਾ ਕੌਮ ਨੂੰ ਕੌਮ ਦੇ ਜਰਨੈਲ ਦੀ ਨਿਸ਼ਾਨੀ ਜ਼ਰੂਰ ਦਿਖਾਈ ਜਾਊਗੀ। ਅਤੇ ਧੰਨ ਜਿਗਰਾ ਉਹ ਨੌਜਵਾਨ ਦਾ ਜਿਹਦੇ ਕੋਲ ਐੱਮ ਐੱਸ ਸੀ ਅਤੇ ਬੀ ਐੱਸ ਸੀ ਦੀਆਂ ਡਿਗਰੀਆਂ ਲੈ ਕੇ ਸੰਘਰਸ਼ ਦੇ ਵਿੱਚ ਕੁੱਦਿਆ। ਅਤੇ ਅੱਜ ਉਹਨਾਂ ਕੌਮ ਦੇ ਨੌਜਵਾਨਾਂ ਦੇ ਹਾਲਾਤ ਪੁੱਛਣ ਦੀ ਸਾਨੂੰ ਜ਼ਰੂਰਤ ਆ। ਕੰਧਾਂ ਦੇ ਉੱਪਰ ਪੇਂਟ ਕਰਕੇ ਖਾਲਿਸਤਾਨ ਜਿੰਦਾਬਾਦ ਲਿਖ ਕੇ ਖਾਲਿਸਤਾਨ ਨਹੀਂ ਬਣਨਾ। ਜਿਨ੍ਹਾਂ ਨੇ ਕੌਮ ਦੀ ਖਾਤਰ ਜਾਨਾਂ ਵਾਰੀਆਂ ਜਾਂ ਵਾਰ ਰਹੇ ਆ, ਉਹਨਾਂ ਦੀ ਬਾਂਹ ਫੜਨ ਦੀ ਵੀ ਸਾਨੂੰ ਜ਼ਰੂਰਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੇ ਮੇਰੇ ਤੋਂ ਕੋਈ ਵਿਚਾਰ ਮੇਰੇ ਤੋਂ ਕੋਈ ਗਲਤ ਕਹਿ ਗਏ ਹੁਣ, ਮੈਂ ਖਿਮਾ ਦਾ ਜਾ ਚੁੱਕਿਆ, ਪਰ ਦੁੱਖ ਬੜਾ ਹੁੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ।

ਹਾਜ਼ਰਾ ਹਜ਼ੂਰ, ਜਹਰਾ ਜਹੂਰ ਚਵਰ ਤਖਤ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦੀ ਪਾਵਨ ਅਤੇ ਪਵਿੱਤਰ ਗੋਦ ਦੇ ਵਿੱਚ ਬੈਠ ਕੇ ਆਪ ਸਮੂਹ ਸੰਗਤ ਨੇ ਬੜੇ ਹੀ ਪਿਆਰ ਭਾਵਨਾਵਾਂ ਦੇ ਨਾਲ ਧੰਨ ਧੰਨ ਬਾਬਾ ਸ਼ੇਖ ਫਰੀਦ ਜੀ, ਜਿਨ੍ਹਾਂ ਦੇ ਆਗਮਨ ਗੁਰਪੁਰਬ ਦੀ ਖੁਸ਼ੀ ਦੇ ਵਿੱਚ ਸੱਜ ਬੈਠੇ ਹੋ, ਉਪਰੰਤ ਦੋ ਸੂਰਮੇ ਸਰਦਾਰ ਸੁਖਿੰਦਰ ਸਿੰਘ ਜੀ, ਸਰਦਾਰ ਸੁਖਦੇਵ ਸਿੰਘ ਜੀ, ਜਿਨ੍ਹਾਂ ਨੇ ਇਸ ਕੌਮ ਤੋਂ ਖਾਤਰ ਕੁਰਬਾਨੀ ਦਿੱਤੀ ਹੈ, ਉਹਨਾਂ ਦੀ ਸ਼ਹਾਦਤ ਦੇ ਸੰਬੰਧ ਦੇ ਵਿੱਚ ਆਪ ਜੁੜ ਬੈਠੇ ਹੋ। ਧੰਨ ਧੰਨ ਬਾਬਾ ਸ਼ੇਖ ਫਰੀਦ ਜੀ, ਜਿਨ੍ਹਾਂ ਦੇ ਆਪਾਂ ਨੇਤਾ ਪ੍ਰਤੀ ਜਿਨ੍ਹਾਂ ਨੂੰ ਸੀਸ ਝੁਕਾਉਂਦੇ ਹਾਂ, ਜਿਨ੍ਹਾਂ ਦੀ ਬਾਣੀ ਨੂੰ ਸੀਸ ਝੁਕਾਉਂਦੇ ਹਾਂ, ਜਿਨ੍ਹਾਂ ਨੇ ਛੋਟੀ ਉਮਰ ਤੋਂ ਹੀ ਮਾਤਾ ਪਿਤਾ ਨੇ ਚੰਗੇ ਸੰਸਕਾਰ ਦਿੱਤੇ ਅਤੇ ਉਸ ਪਰਮਾਤਮਾ ਦੀ ਰੱਬ ਦੀ ਬੰਦਗੀ ਦੇ ਨਾਲ ਉਹਨਾਂ ਨੂੰ ਜੋੜਨਾ ਕੀਤਾ ਹੈ। ਸਾਰੀ ਜ਼ਿੰਦਗੀ ਜਿਨ੍ਹਾਂ ਨੇ ਭਗਤੀ ਕਰਕੇ ਰੱਬ ਦੇ ਨਾਲ ਜੋੜਨਾ ਕੀਤਾ ਅਤੇ ਫਿਰ ਹੀ ਉਸ ਪਰਮਾਤਮਾ ਨੂੰ ਉਹਨਾਂ ਨੇ ਪਾ ਲਿਆ, ਜਿਨ੍ਹਾਂ ਦੀ ਅੱਜ ਵੀ ਬਾਣੀ ਮੇਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਦਰਜ ਹੈ। ਆਓ ਪਾਵਨ ਆਪਾਂ ਸ਼ਬਦ ਸਰਵਣ ਕਰਦੇ ਹਾਂ ਜੀ। ਫਰੀਦਾ ਗਲੀਏ ਚਿੱਕੜ ਦੂਰ ਘਰ ਨਾਲ ਪਿਆਰੇ ਨੇ ਹੋ, ਚੱਲਾਂ ਤਾਂ ਭਿੱਜੇ ਕੰਬਲੀ ਰਹਾਂ ਤਾਂ ਟੁੱਟੇ ਨੇ ਹੋ। ਫਰੀਦ ਸਾਹਿਬ ਜੀ ਜਦੋਂ ਆਪਣੇ ਮੁਰਸ਼ਦ ਨੂੰ ਮਿਲਣ ਵਾਸਤੇ ਜਾਂਦੇ ਹਨ, ਆਪਣੇ ਪਿਆਰੇ ਨੂੰ ਮਿਲਣ ਵਾਸਤੇ ਜਾਂਦੇ ਹਨ, ਉਸ ਸਮੇਂ ਕਹਿੰਦੇ ਉਸ ਮੀਂਹ ਹਨੇਰੀ ਇੰਨਾ ਹੋਇਆ, ਆਖਿਰਕਾਰ ਫਿਰ ਵੀ ਜਦੋਂ ਆਪਣੇ ਮੁਰਸ਼ਦ ਦੀ ਭਾਲ ਦੇ ਵਿੱਚ ਜਾਂਦੇ ਹਨ ਤਾਂ ਰੱਬ ਅੱਗੇ ਕਹਿੰਦੇ ਜਿੰਨੀ ਮਰਜ਼ੀ ਮੀਂਹ ਹੋਵੇ, ਹਨੇਰੀ ਹੋਵੇ, ਝੱਖੜ ਹੋਵੇ, ਫਿਰ ਵੀ ਆਪਣੇ ਮੁਰਸ਼ਦ ਨੂੰ ਜ਼ਰੂਰ ਮਿਲਣ ਜਾਣਾ ਹੈ। ਫਰੀਦਾ ਗਲੀਏ ਚਿੱਕੜ ਦੂਰ ਘਰ ਨਾਲ ਪਿਆਰੇ ਨੇ ਹੋ, ਚੱਲਾਂ ਤਾਂ ਭਿੱਜੇ ਕੰਬਲੀ ਰਹਾਂ ਤਾਂ ਟੁੱਟੇ ਨੇ ਹੋ। ਭਿੱਜੋ ਸਿੱਜੋ ਕੰਬਲੀ ਅੱਲਾ ਵਰਸੇ ਮੈਂ ਉਹ ਜਾਏ ਮਿਲਾਂ ਤਨਾ ਸੱਜਣਾ, ਟੁੱਟੋ ਨਾ ਹੀ ਨਿਓ ਕਿ ਸਤਿਗੁਰੂ ਇਹੋ ਜਿਹੀ ਕਿਰਪਾ ਕਰਿਓ ਕਿ ਮੇਰੀ ਪਰਮਾਤਮਾ ਦੇ ਨਾਲ ਮੇਰੀ ਮੁਰਸ਼ਦ ਦੇ ਨਾਲ ਪ੍ਰੇਮ ਪਿਆਰ ਸਦਾ ਨਿਭ ਜਾਵੇ, ਕਦੇ ਵਾਸਤੇ ਟੁੱਟੇ ਨਾ। ਆਓ ਇਸ ਪਾਵਨ ਸ਼ਬਦ ਰਾਹੀਂ ਆਪਾਂ ਸਰਵਣ ਕਰਦੇ ਹਾਂ ਜੀ।

ਕਾਲੀ ਕੋਇਲ ਤੂੰ ਕਿਤ ਗੁਣ ਕਾਲੀ, ਆਪਣੇ ਪ੍ਰੀਤਮ ਕਿਉਂ ਬਿਰਹਿ ਜਾਲੀ। ਇਹ ਬੜਾ ਪਿਆਰਾ ਪਾਵਨ ਸ਼ਬਦ ਭਗਤ ਫਰੀਦ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਸੂਹੀ ਰਾਗ ਦੀ ਬਾਣੀ ਦੇ ਵਿੱਚੋਂ। ਬਾਬਾ ਫਰੀਦ ਸਾਹਿਬ ਜੀ ਦੀ, ਜਿਨ੍ਹਾਂ ਦੀ ਸਾਨੂੰ ਬਹੁਤ ਦੇਣ ਹੈ, ਜਿਨ੍ਹਾਂ ਦਾ ਅਥਾਹ ਪਿਆਰ ਹੈ, 130 ਸਲੋਕ ਜੋ ਫਰੀਦ ਸਾਹਿਬ ਜੀ ਦੇ ਅਤੇ ਦੋ ਰਾਗਾਂ ਦੇ ਵਿੱਚ ਸਤਿਗੁਰਾਂ ਨੇ, ਫਰੀਦ ਸਾਹਿਬ ਜੀ ਨੇ ਬਾਣੀ ਰਚੀ ਹੈ। ਜਦੋਂ ਬਾਣੀ ਪੜ੍ਹੀ, ਇਹਨਾਂ ਨੂੰ ਬੜੇ ਪਿਆਰ ਦੇ ਨਾਲ ਇੱਕ ਇੱਕ ਬਾਣੀ ਸਾਨੂੰ ਜੀਵਨ ਦਿੰਦੀ, ਇੱਕ ਇੱਕ ਅੱਖਰ ਸਾਨੂੰ ਸੋਝੀ ਦਿੰਦਾ ਹੈ। ਫਰੀਦਾ ਸਾਹਿਬ ਦੀ ਕਰ ਚਾਕਰੀ, ਦਿਲ ਦੀ ਲਾਏ ਭਰਾਂਤ, ਦਰਵੇਸ਼ਾਂ ਨਾਲ ਲੋੜੀਏ ਰੁੱਖਾਂ ਦੀ ਜਿਰਾਂਤ। ਸਾਰੀ ਜ਼ਿੰਦਗੀ ਉਸ ਪਰਮਾਤਮਾ ਨੂੰ ਸਮਰਪਿਤ ਕਰ ਦਿੱਤੀ, ਉਸ ਰੱਬ ਨੂੰ ਸਮਰਪਿਤ ਕਰ ਦਿੱਤੀ ਅਤੇ ਰੱਬ ਦੇ ਨਾਲ ਜੋੜ ਦਿੱਤਾ। ਜੋ ਸੇਵਕ ਪਰਿਵਾਰ ਹੈ, ਜਿਨ੍ਹਾਂ ਨੇ ਉਦਮ ਉਪਰਾਲਾ ਕਰਕੇ ਪਰਸੋਂ ਰੋਜ਼ ਤੋਂ ਸੰਘਾ ਪਰਿਵਾਰ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਜੀ ਪ੍ਰਾਰੰਭ ਕਰਵਾਏ ਸਨ, ਜਿਨ੍ਹਾਂ ਨੇ ਬੜੇ ਹੀ ਪਿਆਰ ਭਾਵਨਾ ਦੇ ਨਾਲ ਰੱਜ ਕੇ ਸੇਵਾ ਕੀਤੀ, ਇਸ ਗੁਰਦੁਆਰਾ ਸਿੰਘ ਵਿਖੇ ਆ ਕੇ ਅਤੇ ਬਾਬਾ ਫਰੀਦ ਸਾਹਿਬ ਜੀ ਨੂੰ ਯਾਦ ਕੀਤਾ ਹੈ। ਬਹੁਤ ਵਧੀਆ ਗੱਲ ਹੈ, ਖੁਸ਼ੀ ਹੁੰਦੀ ਹੈ ਕਿ ਜਦੋਂ ਆਪਣੇ ਤਾਂ ਅਸੀਂ ਧੀਆਂ ਪੁੱਤਰਾਂ ਦੇ ਘਰ ਜਨਮ ਦਿਨ ਮਨਾਉਂਦੇ ਹੀ ਹਾਂ। ਚਾਅ ਉਦੋਂ ਹੋਣਾ ਚਾਹੀਦਾ ਜਦੋਂ ਅਸੀਂ, ਕਿੰਨੇ ਸਾਡੇ ਗੁਰੂ ਹੈ, ਕਿੰਨੇ ਸਾਡੇ ਭਗਤ ਹੈ, ਕਿੰਨੇ ਸਾਡੇ ਸੂਰਵੀਰ ਹੈ, ਉਹਨਾਂ ਦਾ ਵੀ ਜਨਮਦਿਨ ਮਨਾਇਆ ਕਰੀਏ, ਉਹਨਾਂ ਦੀਆਂ ਬਰਸੀਆਂ ਗੁਰੂ ਘਰ ਆ ਕੇ ਮਨਾਇਆ ਕਰੀਏ, ਉਹਨਾਂ ਨੂੰ ਵੀ ਯਾਦ ਕਰਿਆ ਕਰੀਏ। ਜਿੱਥੇ ਆਪਾਂ ਬਾਕੀ ਗੁਰੂਆਂ ਨੂੰ ਮੱਥਾ ਟੇਕਦੇ ਹਾਂ, ਬਾਬਾ ਫਰੀਦ ਸਾਹਿਬ ਜੀ ਨੂੰ ਵੀ ਆਪਾਂ ਨਾਲ ਹੀ ਮੱਥਾ ਟੇਕਦੇ ਹਾਂ, ਕਿੰਨੀ ਉਹਨਾਂ ਦੀ ਬਖਸ਼ਿਸ਼ ਹੈ। ਰਹਿਮਤ ਕਰਨ ਸਤਿਗੁਰੂ ਜੀ, ਪੜ੍ਹੀ ਹੋਈ ਬਾਣੀ ਆਈ ਹੋਈ ਸਾਧ ਸੰਗਤਾਂ ਦੇ ਹਿਰਦਿਆਂ ਦੇ ਵਿੱਚ ਵਸਾਉਣਾ ਕਰਨ, ਗੁਰਸਿੱਖੀ ਜੀਵਨ ਬਖਸ਼ ਕਰਨ ਸਾਡੇ ਸਮੂਹ ਜਥੇ ਵੱਲੋਂ। ਧੰਨ ਧੰਨ ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਜੀ, ਅਤੇ ਕੁਰਬਾਨੀ ਹੈ ਉਹਨਾਂ ਸੂਰਬੀਰਾਂ ਨੂੰ ਜਿਨ੍ਹਾਂ ਨੇ ਕੌਮ ਦਾ ਆਪਣਾ ਨਾਮ ਸਿਰਜ ਕਰਕੇ ਇਸ ਸੰਸਾਰ ਦੇ ਉੱਤੇ ਗਏ ਹਨ, ਉਹਨਾਂ ਦੀ ਵੀ ਸ਼ਹਾਦਤ ਨੂੰ ਕੁਤਾਨ ਕੋਟ ਪ੍ਰਣਾਮ ਹੈ। ਆਓ ਆਨੰਦ ਸਾਹਿਬ ਜੀ ਦੀ ਬਾਣੀ ਦਾ ਪਾਠ ਅਤੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਜੁੜ ਕੇ ਕਰੀਏ ਜੀ ਅਰਦਾਸ।

ආයන් උචේතේ උචාපගවන් සගල සමගරී තුමරා සූතරතා තුමතේ හෝ ඒසෝ අග්‍යකාරි තුමරී ගාත මෙත තුමහි ජානි නානක දාස් සදා කුර්බානි ਵਾਹਿਗੁਰੂ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਈ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਇ ਫਿਰ ਅੰਗਦ ਗੁਰ ਅਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰਗੋਬਿੰਦ ਨੋ ਸਿਮਰਾਓ ਸ੍ਰੀ ਹਰ ਰਾਇ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਡਿਠੇ ਸਭ ਦੁੱਖ ਜਾਏ ਤੇ ਬਹਾਦਰ ਸਿਮਰੀ ਹੈ ਘਰ ਨਾਉ ਨਿਧ ਆਵੈ ਧਾਏ ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈਂ ਹੋਏ ਸਹਾਏ ਦਸੋਂ ਹੀ ਪਾਤਸ਼ਾਹੀਆਂ ਦੇ ਆਤਮਿਕ ਸਵਰੂਪ ਹਾਜਰਾ ਹਜੂਰ ਸਰਬ ਕਲਾ ਭਰਪੂਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਜੀ ਕਾ ਧਿਆਨ ਧਰ ਕੇ ਬੋਲੋ ਜੀ ਸਤਿਗੁਰਾਂ ਦੇ ਸਾਜੇ ਨਿਵਾਜੇ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅੰਡਠ ਕੀਤਾ ਤਿੰਨਾਂ ਪਿਆਰਿਆਂ ਉਸ ਪਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਅਤੇ ਚੜੇ ਤਨਾਰਿਆਂ ਨਾਲ ਚਿਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿੱਧਕ ਕੇਸਾਂ ਸੁਆਸਾਂ ਨਾਲ ਨਿਭਾਇਆ ਅਸਹ ਤੇ ਅਕਹਿ ਕਸ਼ਟ ਸਾਰਦੇ ਹੋਏ ਸ਼ਹੀਦ ਹੋ ਗਏ ਤਿੰਨਾਂ ਸਮੂਹ ਪੁਰਾਤਨ ਅਤੇ ਵਰਤਮਾਨ ਸਮੇਂ ਦੇ ਸ਼ਹੀਦ ਸਿੰਘ ਸਿੰਘਣੀਆਂ ਭੁਚੰਗੀਆਂ ਭੁਚੰਗਣਾਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੇ ਦਰਸ਼ਨ ਦੀਦਾਰ ਜੀ ਕਾ ਧਿਆਨ ਧਰ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਾਂ ਰਖਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੋਗਾ ਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਬਖਸ਼ੋ ਮਤ ਪਾਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਆਦਿ ਸ੍ਰੀ ਨਨਕਾਣਾ ਸਾਹਿਬ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਆਪ ਜੀ ਦੇ ਚਰਨ ਕਮਲਾਂ 'ਚ ਅਰਦਾਸ ਬੇਨਤੀ ਜੋਦੜੀ ਹਜ਼ੂਰ ਹਫ਼ਤਾਵਾਰੀ ਦਿਨ ਦੇ ਦੂਜੇ ਪੈਰ ਦੇ ਸੁੰਦਰ ਦੀਵਾਨ ਆਪ ਜੀ ਕੇ ਹਜ਼ੂਰ ਸਜੇ ਹਨ ਸਤਿਗੁਰੂ ਮਹਾਰਾਜ ਜੀ ਭਗਤ ਜਨ ਬਾਬਾ ਫਰੀਦ ਸਾਹਿਬ ਜੀ ਦੇ ਜਨਮ ਦਿਹਾੜਿਆਂ ਦੀ ਖੁਸ਼ੀ ਵਿੱਚ ਅਤੇ ਕੌਮੀ ਸ਼ਹੀਦ ਭਾਈ ਹਰਜਿੰਦਰ ਸਿੰਘ ਜੀ ਜਿੰਦਾ ਸ਼ਹੀਦ ਭਾਈ ਸੁਖਦੇਵ ਸਿੰਘ ਜੀ ਸੁੱਖਾ ਉਹਨਾਂ ਸ਼ਹੀਦਾਂ ਦੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਆਪ ਜੀ ਕੇ ਹਜ਼ੂਰ ਸਜਾਏ ਗਏ ਹਨ ਅੰਮ੍ਰਿਤਮਈ ਬਾਣੀ ਦੇ ਸ਼ਬਦ ਕੀਰਤਨ ਹੋਏ ਹਨ ਕਥਾ ਵਿਚਾਰਾਂ ਹੋਈਆਂ ਹਨ ਆਪ ਜੀ ਦੇ ਸੇਵਕਾਂ ਪਾਸੋਂ ਬੱਚਿਆਂ ਤੋਂ
ਕੀਰਤਨ ਗਾਇਨ ਕਰਦਿਆਂ ਕਥਾ ਵਿਚਾਰਾਂ ਕਰਦਿਆਂ ਹੋਈਆਂ ਅੱਖਰ ਲੱਗ ਦੁੱਖ ਵਾਧਾ ਘਾਟਾ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣੀ, ਅੱਗੇ ਤੋਂ ਸੁਮਤ ਬਖਸ਼ਣੀ। ਬੇਅੰਤ ਸੰਗਤ ਨੇ ਆਪ ਜੀ ਦੇ ਹਜ਼ੂਰ ਹਾਜ਼ਰੀ ਭਰੀ ਹੈ। ਸਰਬੱਤ ਸਾਧ ਸੰਗ ਦੀ ਹਾਜ਼ਰੀ ਦਰ ਤਿਲ ਫੁੱਲ ਪੇਟ ਹਮਾਂ ਪ੍ਰਵਾਨ ਕਰਨੀਆਂ ਜੀਓ। ਸਰਬੱਤ ਦਾ ਕਦਮ ਕਦਮ ਚੱਲਿਆ ਲੇਖੇ ਲਾਉਣਾ, ਦਰੋਂ ਘਰੋਂ ਗੁਰਸਿੱਖੀ ਸਿੱਧਕ ਭਰੋਸਾ ਨਾਮਦਾਨ ਚਰਨ ਕਮਲਾਂ ਦੀ ਪ੍ਰੀਤ ਬਖਸ਼ਿਸ਼ ਕਰਕੇ ਨਿਵਾਜਣਾ, ਕਥਾ ਕੀਰਤਨ ਦਾ ਭਾਵ ਆਈ ਸੰਗਤ ਦੇ ਹਿਰਦਿਆਂ ਵਿੱਚ ਵਸਾਉਣਾ ਜੀਓ। ਕਿਰਪਾ ਕਰਨੀ ਸੱਚੇ ਪਾਤਸ਼ਾਹ ਜੀਓ, ਭਗਤ ਜਨਾਂ ਦੇ ਪਾਏ ਹੋਏ ਪੂਰਨਿਆਂ ਅਤੇ ਸ਼ਹੀਦਾਂ ਦੇ ਪਾਏ ਹੋਏ ਪੂਰਨਿਆਂ ਅਤੇ ਸਤਸੰਗਤ ਨੂੰ ਚੱਲਣ ਦਾ ਬਲ ਉਦਮ ਬਖਸ਼ਣਾ, ਮਿਹਰਾਂ ਵਰਤਾਉਣੀ ਆਪਣੇ ਦਰੋਂ ਘਰੋਂ ਗੁਰਸਿੱਖੀ ਸਿੱਧਕ ਭਰੋਸਾ ਨਾਮਦਾਨ ਚਰਨ ਕਮਲਾਂ ਦੀ ਪ੍ਰੀਤ ਬਖਸ਼ਿਸ਼ ਕਰਕੇ ਨਿਵਾਜਣਾ, ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀਓ, ਆਪ ਜੀ ਦੇ ਚਰਨ ਕਮਲਾਂ ਵਿੱਚ ਅਰਦਾਸ ਬੇਨਤੀਆਂ ਜੋਦੜੀਆਂ ਹਨ ਸੱਚੇ ਪਾਤਸ਼ਾਹ ਜੀਓ। ਭਾਈ ਭਗਵਾਨ ਸਿੰਘ ਜੀ ਵੱਲੋਂ ਪੰਥ ਦੀ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਜੋਦੜੀ, ਭਾਈ ਹਰ ਮਹਿੰਦਰ ਸਿੰਘ ਜੀ ਅਤੇ ਬੀਬੀ ਸੁਰਿੰਦਰਜੀਤ ਕੌਰ ਵੱਲੋਂ ਪਰਿਵਾਰ ਨੂੰ ਨਾਮਦਾਨ ਸੁੱਖ ਸ਼ਾਂਤੀ ਚੜ੍ਹਦੀ ਕਲਾ ਦੀ ਜੋਦੜੀ ਬੇਨਤੀ ਕਰਾਉਂਦੇ ਹਨ, ਅਤੇ ਸ੍ਰੀ ਮਨੋਜ ਭਾਟੀਆ ਪਰਿਵਾਰ ਵੱਲੋਂ ਸ੍ਰੀ ਮਨੋਜ ਜੀ ਦੀ ਤੰਦਰੁਸਤੀ ਅਤੇ ਰੁਜ਼ਗਾਰ ਪ੍ਰਾਪਤੀ ਲਈ ਅਰਦਾਸ ਬੇਨਤੀ ਜੋਦੜੀ ਹੈ। ਭਾਈ ਪ੍ਰਭਜੀਤ ਸਿੰਘ ਜੀ ਵੱਲੋਂ ਪਰਿਵਾਰਕ ਸੁੱਖ ਸ਼ਾਂਤੀ ਅਤੇ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਹੈ। ਬੀਬਾ ਜਸਲੀਨ ਕੌਰ ਜੀ ਵੱਲੋਂ ਰੁਜ਼ਗਾਰ ਪ੍ਰਾਪਤੀ ਦੇ ਸ਼ੁਕਰਾਨੇ ਵਜੋਂ ਅਰਦਾਸ ਬੇਨਤੀ ਹੈ। ਬੀਬੀ ਜਸਬੀਰ ਕੌਰ ਜੀ ਵੱਲੋਂ ਬੱਚਿਆਂ ਦੀ ਸੁਚੱਜੀ ਵਿੱਦਿਆ ਅਤੇ ਚੜ੍ਹਦੀ ਕਲਾ ਕਾਰਜ ਰਾਸ ਕਰਨ ਦੀ ਅਰਦਾਸ ਬੇਨਤੀ ਜੋਦੜੀ ਸੱਚੇ ਪਾਤਸ਼ਾਹ ਜੀਓ। ਜੋ ਮੰਗ ਠਾਕੁਰ ਆਪਣੇ ਤੇ ਸੋਈ ਸੋਈ ਦੇਵਾ, ਨਾਨਕ ਦਾਸ ਮੁੱਖ ਤੇ ਜੋ ਬੋਲਾ ਈਹਾਂ ਊਹਾਂ ਸੱਚ ਹੋ। ਕਿਰਪਾ ਕਰਨੀ ਆਪ ਜੀ ਨੇ ਸਭ ਸੰਗਤਾਂ ਪਰਿਵਾਰਾਂ ਦੀਆਂ ਅਰਦਾਸ ਬੇਨਤੀਆਂ ਜੋਦੜੀਆਂ ਆਪਣੇ ਦਰ ਤੇ ਪ੍ਰਵਾਨ ਕਰਨੀਆਂ, ਸੁੱਖ ਵਰਤਾਉਣੇ ਜੀਓ, ਅੰਗ ਸੰਗ ਸਹਾਈ ਹੋਣਾ। ਆਪ ਜੀ ਦੇ ਚਰਨ ਕਮਲਾਂ ਵਿੱਚ ਅਰਦਾਸ ਬੇਨਤੀ ਜੋਦੜੀ, ਪਿਤਾ ਭਾਈ ਰਾਜਤ ਮਦਾਨ ਅਤੇ ਮਾਤਾ ਪੂਜਾ ਰਾਣੀ ਜੀ ਨੂੰ, ਜੋ ਮਹਾਰਾਜ ਸੱਚੇ ਪਾਤਸ਼ਾਹ ਜੀ ਪੁੱਤਰ ਦੀ ਦਾਤ ਬਖਸ਼ਿਸ਼ ਹੋਈ ਹੈ, ਸਮੂਹ ਸੇਵਕ ਪਰਿਵਾਰ ਭੁਚੰਗੀ ਨੂੰ ਛੋਟੇ ਬੱਚੇ ਨੂੰ ਲੈ ਕੇ ਆਪ ਜੀ ਕੇ ਹਜ਼ੂਰ ਹਾਜ਼ਰ ਹੋਏ ਹਨ। ਕਿਰਪਾ ਕਰੋ ਅਰਦਾਸ ਬੇਨਤੀ ਜੋਦੜੀ ਹੈ ਕਿ ਸੁਭਾਗ ਜੋੜੇ ਨੂੰ ਸੱਚੇ ਪਾਤਸ਼ਾਹ ਭੁਚੰਗੀ ਦੇ ਨਾਮਕਰਨ ਬਖਸ਼ਿਸ਼ ਕਰੋ। ਆਪ ਜੀ ਨੂੰ ਇਹਨਾਂ ਖੁਸ਼ੀਆਂ ਵਿੱਚ ਸੇਵਕ ਪਰਿਵਾਰ ਵੱਲੋਂ ਸੁੰਦਰ ਪੋਸ਼ਾਕੇ ਭੇਟ ਕੀਤੇ ਗਏ ਹਨ, ਬੇਅੰਤ ਦਰਸ਼ਨੀ ਭੇਟਾ ਮਾਇਆ ਹਾਜ਼ਰ ਕਰਦੇ ਹਨ, ਕੜਾਹ ਪ੍ਰਸ਼ਾਦ ਦੀ ਦੇਗ ਵਿੱਚ ਹਿੱਸਾ ਪਾਉਂਦੇ ਹਨ ਸੱਚੇ ਪਾਤਸ਼ਾਹ ਜੀਓ। ਆਪ ਜੀ ਨੇ ਸੇਵਕਾਂ ਦੀਆਂ ਸੇਵਾਵਾਂ ਪ੍ਰਵਾਨ ਕਰਨੀਆਂ, ਖਜ਼ਾਨੇ ਭਰਪੂਰ ਕਰਨੇ, ਕਾਲ ਕੰਟਕ ਦੂਰ ਕਰਨੇ। ਕਿਰਪਾ ਕਰਨੀ ਉਹ ਚੰਗੀ ਦੇ ਸਿਰ 'ਤੇ ਮੇਰਾ ਭਰਿਆ ਹੱਥ ਰੱਖਣਾ, ਪੂਤਾ ਮਾਤਾ ਕੀ ਅਸੀਸ, ਨਿਮਖ ਨ ਬਿਸਰਹੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼, ਮਾਤਾ ਪਿਤਾ ਦਾ ਆਗਿਆ ਕਰ ਲੰਮੀ ਦੀਰ ਗਾਜੂ ਬਖਸ਼ਣੀ, ਤੰਦਰੁਸਤੀਆਂ ਦਾਤਾਂ ਪ੍ਰਦਾਨ ਕਰਨੀਆਂ। ਆਪ ਜੀ ਪਾਵਨ ਸ਼੍ਰੀ ਮੁਖਵਾਕ ਬਖਸ਼ਿਸ਼ ਕਰਕੇ ਨਾਮ ਕਰਨ ਦਾਤ ਬਖਸ਼ਿਸ਼ ਕਰਨੀ, ਹਜ਼ੂਰ ਖਜ਼ਾਨਿਆਂ ਭੰਡਾਰਿਆਂ 'ਚੋਂ ਪੰਚਮ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ, ਹੋਈਆਂ ਸੂਖਮ ਭੁੱਲਾਂ ਦੀ ਮਾਫ਼ੀ ਬਖਸ਼ਣੀ, ਕਰੀ ਪਾਕ ਸਾਲ ਸੋਚ ਪਵਿੱਤਰਾ, ਹੁਣ ਲਾਭ ਹੋ ਭੋਗ ਹਰ ਰਾਇ, ਸੀਤ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੇ, ਜੋ ਛਕੇ ਵਾਹਿਗੁਰੂ ਵਾਹਿਗੁਰੂ ਨਾਮ ਜਪੇ। ਪਾਵਨ ਸ੍ਰੀ ਮੁਖਵਾਕ ਬਖਸ਼ਿਸ਼ ਕਰਕੇ ਸੇਵਕ ਪਰਿਵਾਰ ਨੂੰ ਨਾਮਕਰਨ ਬਖਸ਼ੋ, ਸਾਧ ਸੰਗਤ ਨੂੰ ਕਿਰਤਾਰਥ ਕਰੋ ਜੀ। ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਦ ਹੋਮਨ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।

ਸਭ ਸਿੱਖਾਂ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ

ਵਾਹਿਗੁਰੂ ਨਾਮ ਜਹਾ ਜਹਾ ਜੋ ਸ਼ਰਧਾ ਕਰ ਸੇਮਦੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਬਸਰਾਤ ਦਾਈ ਦਾਇਆ ਖਿਲੈ ਸਗਲ ਜਗਤ ਚੰਗਿਆਈਆ ਬੁਰਿਆਈਆ ਵਾਚ

ਆਜੋ ਆਜੋ ਆਜੋ ਆਜੋ ਮੈਂ ਦਰਬਾਰ ਸਾਹਿਬ ਜੀ।

बिन देखे प्रीत माँ, बिन देखे प्रीत माँ, हो रहे ना सका बिन देखे।

0: ਵੱਡੀ ਵੱਡੀ ਹੂੰ ਵੱਡਾ ਅਪਾਰ ਤੇਰਾ ਮਰਤਬਾ ਰੰਗ ਪਰੰਗੇ ਅਨੇਕ ਨਜਾਪਨ ਕਰਤਬਾ ਜੀਆਂ ਅੰਦਰ ਜੀਓ ਸਭ ਕੁਛ ਜਾਣ ਲਾ ਸਭ ਕੁਛ ਤੇਰਾ ਵਸ ਤੇਰਾ ਘਰ ਭਲਾ ਤੇਰੇ ਘਰ ਆਨੰਦ ਵਧਾਈ ਤੁਧ ਘਰ ਮਾਣ ਮਹੱਤਾ ਤੇਜ ਆਪਣਾ ਆਪ ਜਰ ਸਰਬ ਕਲਾ ਭਰਪੂਰ ਦਿਸੈ ਜਤ ਕਥਾ ਨਾਨਕ ਦਾ ਸੰਦਾਸ ਤੁਝਿਆ ਗੈ ਬਿਨਵਤਾ ਸਲੋਕ
1: ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆ ਬੁਰਿਆਈਆ ਵਾਚੈ ਧਰਮ ਹਦੂ ਕਰਮੀ ਆਪੋ ਆਪਣੀ ਨੇੜੇ ਕੇ ਦੂ ਜਿਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਵਾਹਿਗੁਰੂ ਜੀ। ਜਿਹਾ ਚੇਰੀ ਲਿਖਿਆ ਤਿਹਾ ਹੁਕਮ ਕਮਾਹੇ, ਕੱਲੇ ਆਵਹਿ ਨਾਨਕਾ ਸੱਦੇ ਉੱਠੀ ਜਾਹੇ। ਰਾਣਾ ਰਾਓ ਨਾ ਕੋ ਰਹਾ, ਰੰਗ ਨ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਦਾ ਧੀਰਾ, ਵਾਰੀ ਆਪੋ ਆਪਣੀ

ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਵਡਹੰਸ ਮਹੱਲਾ ਪਹਿਲਾ, ਘਰ ਪੰਜਵਾ ਲਾਹਣੀ ਆ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਧੰਨ ਸਿਰੰਦਾ ਸੱਚਾ ਪਾਤ ਸਾਹੁ, ਜਿਨ ਜਗ ਧੰਦਾ ਲਾਇਆ, ਮੋਹਲਤ ਪੁੰਨੀ ਪਾਈ ਭਰੀ, ਜਾਨੀ ਅੜਾ ਘੱਤ ਚਲਾਇਆ, ਜਾਨੀ ਘੱਤ ਚਲਾਇਆ, ਲਿਖਿਆ ਆਇਆ, ਰੁਨੇ ਵੀਰ ਸਬਾਏ, ਕਾਇਆ ਹੰਸ ਤੀਆ ਵੇ ਛੋੜਾ, ਜਾਂ ਦਿਨ ਪੁੰਨੇ ਮੇਰੀ ਮਾਏ, ਜਿਹਾ ਲਿਖਿਆ ਤੇਹਾ ਪਾਇਆ, ਜਿਹਾ ਪੁਰਬ ਕਮਾਇਆ, ਧੰਨ ਸਿਰੰਦਾ ਸੱਚਾ ਪਾਤ ਸਾਹੋ, ਜਿਨ ਜਗ ਧੰਦਾ ਲਾਇਆ। ਸਾਹਿਬ ਸਿਮਰਹੋ ਮੇਰੇ ਭਾਈ ਹੋ, ਸਭਨਾ ਇਹੋ ਪਏ ਆਣਾ, ਇੱਥੇ ਧੰਦਾ ਕੂੜਾ ਚਾਰ ਦੇਹਾ, ਅੱਗੇ ਸਰ ਪਰ ਜਾਣਾ, ਅੱਗੇ ਸਰ ਪਰ ਜਾਣਾ, ਜੋ ਮਿਹਮਾਣਾ, ਕਾਹੇ ਗਰਬ ਕੀ ਜੈ, ਜਿਤ ਸੇਵਿਆ ਦਰਗਾਹ ਸੁਖ ਪਾਈ ਐ, ਨਾਮ ਤਿਸਾ ਕਾਲੀ ਜੈ, ਆਗੈ ਹੁਕਮ ਨ ਚੱਲੈ ਮੂਲੇ, ਸਿਰ ਸਿਰ ਕਿਆ ਵਿਹਾਣਾ, ਸਾਹਿਬ ਸਿਮਰੇ ਹੋ ਮੇਰੇ ਭਾਈ ਹੋ, ਸਭਨਾ ਇਹੋ ਪਏ ਆਣਾ, ਜੋ ਤਿਸ ਭਾਵੈ ਸਮਰੱਥ ਸੋਥੀ ਐ, ਹੀ ਲੜਾਏ ਹੋ ਸੰਸਾਰੋ, ਜਲ ਥਲ ਮਹੀ ਅਲ ਰਵ ਰਹਿਆ, ਸਾਚੜਾ ਸਿਰਜਣਹਾਰੋ, ਸਾਚਾ ਸਿਰਜਣਹਾਰੋ, ਲੱਖ ਪਾਰੋ, ਤਾਕਾ ਅੰਤ ਨ ਪਾਇਆ, ਆਇਆ ਤਿਨਕਾ ਸਫਲ ਪਿਆ ਹੈ, ਇੱਕ ਮਨ ਜਿਨੀ ਧਿਆਇਆ, ਢਾਹੇ ਢਾਹੇ ਉਹ ਸਾਰੇ ਆਪੇ, ਹੁਕਮ ਸਵਾਰਨ ਹਾਰੋ, ਜੋ ਤਿਸ ਭਾਵੈ ਸਮਰੱਥ ਸੋਥੀ ਐ, ਹੀ ਲੜਾਏ ਹੋ ਸੰਸਾਰੋ, ਨਾਨਕ ਰੁਨਾ ਬਾਬਾ ਜਾਣੀ ਐ, ਜੇ ਰੋਵੈ ਲਾਏ ਪਿਆਰੋ, ਵਾਲੇ ਬੇਕਾਰਨ ਬਾਬਾ ਰੋਈ ਐ, ਰੋਵਨ ਸਗਲ ਬੇਕਾਰੋ, ਰੋਵਨ ਸਗਲ ਬੇਕਾਰੋ, ਗਾਫਲ ਸੰਸਾਰੋ, ਮਾਇਆ ਕਾਰਨ ਰੋਵੈ, ਚੰਗਾ ਮੰਦਾ ਕਿਛ ਸੂਝੈ ਨਾਹੀ, ਇਹੋ ਤਨ ਏ ਵੈ ਖੋਵੈ, ਇੱਥੇ ਆਇਆ ਸਭ ਕੋ ਜਾਸੀ, ਕੂੜ ਕਰਹੋ ਅਹੰਕਾਰੋ, ਨਾਨਕ ਰੁਨਾ ਬਾਬਾ ਜਾਣੀ ਐ, ਜੇ ਰੋਵੈ ਲਾਏ ਪਿਆਰੋ, ਵਡ ਹੰਸ ਮਹੱਲਾ ਪਹਿਲਾ, ਵਹੋ ਮਿਲ ਹੋ ਸਹੇਲੀ ਹੋ, ਸੱਚੜਾ ਨਾਮ ਲਏ ਹਾਂ, ਰੋਵਹ ਬਿਰਹਾ ਤਨ ਕਾ, ਆਪਣਾ ਸਾਹਿਬ ਸੰਭਾਲੇ ਹਾਂ, ਸਾਹਿਬ ਸੰਭਾਲਾ ਹੈ ਪੰਥ ਨਿਹਾਲਾ ਹੈ, ਅਸਾ ਪਿਓਥਾ ਜਾਣਾ, ਜਿਸ ਕਾ ਕੀਆ ਤਿਨ ਹੀ ਲੀਆ, ਹੋਆ ਤਿਸਾ ਕਾ ਭਾਣਾ, ਜੋ ਤਿਨ ਕਰ ਪਾਇਆ ਸੋ ਆਗੈ ਆਇਆ, ਅਸੀਂ ਕੇ ਹੁਕਮ ਕਰੇ ਹਾਂ,

ਜੇ ਮਰ ਜਾਣਾ ਐਸਾ ਕੋਈ ਸੇਵੇ ਹੋ ਸਾਹਿਬ ਸਮਰੱਥ ਆਪਣਾ ਪੰਥ ਸੋਹੇਲਾ ਅੱਗੇ ਹੋਏ ਪੰਥ ਸੋਹੇਲਾ ਜਾਵ ਹੋ ਤਾਂ ਫਲ ਪਾਵ ਹੋ ਅੱਗੇ ਮਿਲੈ ਵਡਾਈ ਭੇਟੈ ਸਿਓ ਜਾਵ ਹੋ ਸੱਚ ਸਮਾਵ ਹੋ ਤਾਂ ਪਤ ਲੇਖੈ ਪਾਈ ਮਹਿਲੀ ਜਾਏ ਪਾਵ ਹੋ ਖਸਮੈ ਭਾਵ ਹੋ ਰੰਗ ਸਿਓ ਰਲੀਆਂ ਮਾਣਾ ਮਰਨ ਨ ਮੰਦਾ ਲੋਕਾਖੀ ਐ ਜੇ ਕੋਈ ਮਰ ਜਾਣਾ ਮਰਨ ਮੁਣਸਾ ਸੂਰਿਆ ਹੱਕ ਹੈ ਜੋ ਹੋਏ ਮਰਨ ਪ੍ਰਵਾਣੋ ਸੂਰੇ ਸੇਈ ਆਗੈ ਆਖੀ ਹੈ ਦਰਗਹ ਪਾਵੈ ਸਾਚੀ ਮਾਣੋ ਦਰਗਹ ਮਾਣ ਪਾਵੈ ਹੈ ਪਤ ਸਿਓ ਜਾਵੈ ਹੈ ਆਗੈ ਦੁਖ ਨ ਲਾਗੈ ਕਰ ਏਕ ਧਿਆਵੈ ਹੈ ਤਾਂ ਫਲ ਪਾਵੈ ਹੈ ਜਿਤ ਸੇਵਿਆ ਭਉ ਪਾਗੈ ਉੱਚਾ ਨਹੀਂ ਕਹਿਣਾ ਮਨ ਮਹਿ ਰਹਿਣਾ ਆਪੇ ਜਾਣਾ ਜਾਣੋ ਮਰਨ ਮੁਣਸਾ ਸੂਰਿਆ ਹੱਕ ਹੈ ਜੋ ਹੋਏ ਮਰਹਿ ਪ੍ਰਵਾਣੋ ਨਾਨਕ ਕੈਸਨੋ ਬਾਬਾ ਰੋਈ ਹੈ ਬਾਜੀ ਹੈ ਇਹੋ ਸੰਸਾਰੋ ਕੀਤਾ ਵੇਖੈ ਸਾਹਿਬ ਆਪਣਾ ਕੁਦਰਤ ਕਰੇ ਵਿਚਾਰੋ ਕੁਦਰਤ ਵਿਚਾਰੇ ਧਾਰਨ ਧਾਰੇ ਜਿਨ ਕੀਆ ਸੋ ਜਾਣਾ ਆਪੇ ਵੇਖੈ ਆਪੇ ਬੂਝੈ ਆਪੇ ਹੁਕਮ ਪਛਾਣੈ ਜਿਨ ਕਿਛ ਕੀਆ ਸੋਈ ਜਾਣਾ ਤਾਂ ਕਾ ਰੂਪ ਪਾਰੋ ਨਾਨਕ ਕਿਸ ਨੂੰ ਬਾਬਾ ਰੋਈ ਹੈ ਬਾਜੀ ਹੈ ਇਹੋ ਸੰਸਾਰੋ ਵੱਡ ਹੰਸ ਮਹੱਲਾ ਪਹਿਲਾ।

ਸੱਚਾ ਜਾਣੀਐ ਸੱਚੜਾ ਪਰਵਦਗਾਰੋ ਜਿਨ ਆਪੀ ਨ ਆਪ ਸਾਜਿਆ ਸੱਚੜਾ ਲਖ ਪਾਰੋ ਦੋਏ ਪੁੜ ਜੋੜ ਵਿਛੋੜੇ ਅੰਨ ਗੁਰਬਿਨ ਘੋਰ ਅੰਧਾਰੋ ਸੂਰਜ ਚੰਦ ਸਿਰਜਿਆਨ ਅਹਿਨ ਸਚਲਤ ਵਿਚਾਰੋ ਸੱਚੜਾ ਸਾਹਿਬ ਸੱਚ ਤੂੰ ਸੱਚੜਾ ਦੇਹ ਪਿਆਰੋ ਰਹਾਓ ਤੁਦ ਸਿਰਜੀ ਮੇਦਨੀ ਦੁੱਖ ਸੁੱਖ ਦੇਵਣ ਹਾਰੋ ਨਾਰੀ ਪੁਰਖ ਸਿਰਜਿਆ ਬਿਖ ਮਾਇਆ ਮੋਹ ਪਿਆਰੋ ਖਾਣੀ ਬਾਣੀ ਤੇਰੀ ਆ ਦੇਹ ਜੀਆਂ ਆਧਾਰੋ ਕੁਦਰਤ ਤਖ਼ਤ ਰਚਾਇਆ ਸੱਚ ਨਿਬੇੜਨ ਹਾਰੋ ਆਵਾਗਮਨ ਸਿਰਜਿਆ ਤੂੰ ਥਿਰ ਕਰਨਾ ਹਾਰੋ ਜੰਮਣ ਮਰਨਾ ਆਏ ਗਿਆ ਬਦਕ ਜੀਓ ਬੇਕਾਰੋ ਭੂਡੜਾ ਨਾਮ ਵਿਸਾਰਿਆ ਬੂਡੜਾ ਕਿਆ ਤਿਸ ਚਾਰੋ ਗੁਣ ਛੋੜ ਬਿਖ ਲੱਦਿਆ ਗੁਣ ਕਾਵਣ ਯਾਰੋ ਸੱਦੜੇ ਆਏ ਤਿਨਾ ਜਾਨੀ ਆ ਸੱਦੜੇ ਆਏ ਤਿਨਾ ਜਾਨੀ ਆ ਹੁਕਮ ਸੱਚੇ ਕਰਤਾਰੋ ਨਾਰੀ ਪੁਰਖ ਵਿਛੁਨੇ ਆ ਵਿਛੁੜਿਆ ਮੇਲਣ ਹਾਰੋ ਰੂਪ ਨ ਜਾਣਾ ਸੋਹਣੀ ਐ ਹੁਕਮ ਬੱਧੀ ਸਰਕਾਰੋ ਬਾਲਕ ਬਿਰਦ ਨ ਜਾਣਨੀ ਤੋੜਨ ਹੇਤ ਪਿਆਰੋ ਨੌਦਰ ਠਾਕੇ ਹੁਕਮ ਸੱਚਾ ਹੰਸ ਗਿਆ ਗਹਿਣਾਰੇ ਸਾ ਧਨ ਛੁੱਟੀ ਮੁੱਠੀ ਝੂਠ ਵਿਧਣੀ ਆ ਮਿਰਤ ਕੜਾ ਅੰਗਨੜੇ ਬਾਰੇ ਸੁਰਤ ਮੋਈ ਮਰ ਮਾਈਏ ਮਹਿਲ ਰੁੰਨੀ ਦਰ ਬਾਰੇ ਰੋਵ ਹੁਕੰਤ ਮਹਿਲੀ ਹੋ ਸੱਚੇ ਕੇ ਗੁਣ ਸਾਰੇ ਜਲ ਮਲ ਜਾਨੀ ਨਾ ਵਾਲਿਆ ਕੱਪੜ ਪੱਟ ਅੰਬਾਰੇ ਵਾਜੇ ਵੱਜੇ ਸੱਚੀ ਬਾਣੀ ਆ ਪੰਚ ਮੋਏ ਮਨ ਮਾਰੇ ਜਾਨੀ ਵਿਛੁੰਨੜੇ ਮੇਰਾ ਮਰਨ ਪਇਆ ਤ੍ਰਿਗ ਜੀਵਨ ਸੰਸਾਰੇ ਜੀਵਤ ਮਰਾ ਸੋ ਜਾਣੀ ਐ ਪਿਰ ਸੱਚੜਾ ਹੇਤ ਪਿਆਰੇ ਤੁਸੀਂ ਰੋਵ ਹੋ ਰੋਮਣ ਆਈ ਹੋ ਝੂਠ ਮੁੱਠੀ ਸੰਸਾਰੇ ਹਉ ਮੁੱਠੜੀ ਧੰਦਾ ਧਾਮਣੀਆ ਫਿਰ ਛੋਡਿਆੜੀ ਵਿਧਣ ਕਾਰੇ ਘਰ ਘਰ ਕੰਤ ਮਹਿਲੀ ਆ ਰੂੜਾ ਹਿਤ ਪਿਆਰੇ ਮੈਂ ਪਿਰ ਸੱਚ ਸਾ ਲਾਹਣਾ ਹਉ ਰਹਿਸਿਆੜੀ ਨਾਮ ਪਤਾਰੇ ਗੁਰ ਮਿਲਿਆ ਵੇਸ ਪਲਟਿਆ ਸਾ ਧਨ ਸੱਚ ਸੀ ਗਾਰੋ ਆਵਹ ਮਿਲੋ ਸਹੇਲੀ ਹੋ ਸਿਮਰਹੋ ਸਿਰਜਣ ਹਾਰੋ ਬਈਅਰ ਨਾਮ ਸੁਹਾਗਣੀ ਸੱਚ ਸਵਾਰਨ ਹਾਰੋ ਗਾਵਹੋ ਗੀਤ ਨਾਮ ਬਿਰਹੜਾ ਨਾਨਕ ਬ੍ਰਹਮ ਵਿਚਾਰੋ ਵਡ ਹੰਸ ਮਹੱਲਾ ਪਹਿਲਾ ਜਿਨ ਜਗ ਸਿਰਜ ਸਮਾਇਆ ਸੋ ਸਾਹਿਬ ਕੁਦਰਤ ਜਾਣੋ ਵਾ ਸੱਚੜਾ ਦੂਰ ਨਾ ਭਾਲੀ ਐ ਘੱਟ ਘੱਟ ਸ਼ਬਦ ਪਛਾਣੋ ਵਾ ਸੱਚ ਸ਼ਬਦ ਪਛਾਣੋ ਦੂਰ ਨਾ ਜਾਣੋ ਜਿਨ ਹਿਰਚ ਨਾ ਰਾਚੀ ਨਾਮ ਧਿਆਏ ਤਾਂ ਸੁਖ ਪਾਏ ਬਿਨ ਆਵੈ ਪਿੜਕਾਚੀ ਜਿਨ ਥਾਪੀ ਵਿਦ ਜਾਣਾ ਸੋਈ ਕਿਆ ਕੋ ਕਹੈ ਵਖਾਣੋ ਜਿਨ ਜਗ ਥਾਪ ਬਤਾਇਆ ਜਾਲੋ ਸੋ ਸਾਹਿਬ ਪਰਵਾਣੋ ਬਾਬਾ ਆਇਆ ਹੈ ਉੱਠ ਚੱਲਣਾ ਆਦਿ ਪੰਦਾ ਹੈ ਸੰਸਾਰੋ ਵਾ ਸਿਰ ਸਿਰ ਸੱਚੜਾ ਲਿਖਿਆ ਦੁੱਖ ਸੁੱਖ ਪੁਰਬ ਵਿਚਾਰੋ ਵਾ ਦੁੱਖ ਸੁੱਖ ਦੀਆ ਜੇ ਹਾਕੀਆ ਸੋ ਨਿਬਹਿ ਜੀ ਨਾਲੇ ਜਿਹੇ ਕਰਮ ਕਰਾਏ ਕਰਤਾ ਦੂਜੀ ਕਾਰ ਨਾ ਭਾਲੇ ਆਪ ਨਿਰਾਲਮ ਧੰਦਾ ਬਾਧੀ ਕਰ ਹੁਕਮ ਛਡਾਵਣ ਹਾਰੋ ਅੱਜ ਕੱਲ੍ਹ ਕਰਦਿਆ ਕਾਲ ਵਿਆਪੈ ਦੂਜਾ ਭਾਏ ਵਿਕਾਰੋ ਜਮ ਮਾਰਗ ਪੰਥ ਨ ਸੁਜਈ ਉਜੜ ਅੰਧ ਗੁਬਾਰੋ ਵਾ ਨਾ ਜਲ ਲੇਫ ਤੁਲਾਈ ਆ ਨਾ ਭੋਜਨ ਪ੍ਰਕਾਰੋ ਵਾ ਭੋਜਨ ਭਾਉ ਨਾ ਠੰਡਾ ਪਾਣੀ ਨਾ ਕਾਪੜ ਸੀਗਾਰੋ ਗਲ ਸੰਗਲ ਸਿਰ ਮਾਰੇ ਉਬਾਓ ਨਾ ਦੀਸੈ ਘਰ ਬਾਰੋ ਇਬਕੇ ਰਾਹੇ ਜੰਮਨ ਨਾਹੀ ਪਛਤਾਣੇ ਸਿਰ ਭਾਰੋ ਬਿਨ ਸਾਚੇ ਕੋ ਬੇਲੀ ਨਾਹੀ ਸਾਚਾ ਇਹੋ ਵਿਚਾਰੋ ਬਾਬਾ ਰੋਵਹਿ ਰਵਹਿ ਸੋ ਜਾਣੀ ਹੈ ਮਿਲ ਰੋਵੈ ਗੁਣ ਸਾਰੇ ਵਾ ਰੋਵੈ ਮਾਇਆ ਮੁੱਠੜੀ ਧੰਦੜਾ ਰੋਵਣ ਹਾਰੇ ਵਾ ਧੰਦਾ ਰੋਵੈ ਮੈਲ ਨ ਧੋਵੈ ਸੁਪਨੰਤਰ ਸੰਸਾਰੋ ਜੋ ਬਾਜੀ ਗਰ ਭਰਮੈ ਭੂਲੈ ਝੂਠ ਮੁੱਠੀ ਅਹੰਕਾਰੋ ਆਪੇ ਮਾਰਗ ਪਾਵਣ ਹਾਰਾ ਆਪੇ ਕਰਮ ਕਮਾਏ ਨਾਮ ਰਤੇ ਗੁਰਪੂਰਾ ਰਾਖੇ ਨਾਨਕ ਸਹਿਜ ਸੁਭਾਏ
ਵਾਡਾ ਹੰਸ ਮਹੱਲਾ ਪਹਿਲਾ, ਬਾਬਾ ਆਇਆ ਹੈ ਉੱਠ ਚੱਲਣਾ, ਇਹੋ ਜਗ ਝੂਠ ਪਸਾਰੋ ਵਾ। ਸੱਚਾ ਘਰ ਸੱਚੜਾ ਸੇਵੀ ਹੈ, ਸੱਚ ਖਰਾ ਸਚਿਆਰੋ ਵਾ। ਕੂੜ ਲੱਭ ਜਾਂ ਥਾਏ ਨਾ ਪਾਸੀ, ਅੱਗੇ ਲਹਿ ਨ ਠਾਓ, ਅੰਤਰਾਓ ਨ ਬੈਸੋ ਕਹੀਐ, ਜਿਉ ਸੁਣੈ ਘਰ ਕਾਓ। ਜੰਮਣ ਮਰਨ ਵੱਡਾ ਵੇਛੋੜਾ, ਬਿਨਸੈ ਜਗ ਸਬਾਏ, ਲੱਭ ਧੰਦਾ ਮਾਇਆ ਜਗਤ ਭੁਲਾਇਆ, ਕਾਲ ਖੜਾ ਰੂ ਆਏ। ਬਾਬਾ ਆਵ ਹੋ ਭਾਈ ਹੋ, ਗਲ ਮਿਲ ਹੈ ਮਿਲ ਮਿਲ ਦੇਹ ਆਸੀ ਸਾਹੇ। ਬਾਬਾ ਸੱਚੜਾ ਮੇਲ ਨਾ ਚੁੱਕਈ, ਪ੍ਰੀਤਮ ਕੀਆ ਦੇਹ ਅਸੀ ਸਾਹੇ। ਆਸੀਸਾ ਦੇ ਬਹੋ ਭਗਤ ਕਰੇ ਬਹੋ, ਮਿਲਿਆ ਕਾਕਿਆ ਮੇਲੋ, ਇੱਕ ਭੂਲੇ ਨਾਵ ਹੋ, ਥੇ ਹੋ ਥਾਵ ਹੋ। ਗੁਰ ਸਭ ਦੀ ਸੱਚ ਖੇਲੋ, ਜਮ ਮਾਰਗ ਨਹੀਂ ਜਾਣਾ, ਸ਼ਬਦ ਸਮਾਣਾ, ਜੁਗ ਜੁਗ ਸਾਚਾ ਵੇਸੇ, ਸਾਜਨ ਸਹਿਣ ਮਿਲਹੋ ਸੰਜੋਗੀ, ਗੁਰ ਮਿਲ ਖੋਲੇ ਫਾਸੇ। ਬਾਬਾ ਨਾਂਗੜਾ ਆਇਆ ਜਗ ਮਹਿ, ਦੁੱਖ ਸੁੱਖ ਲੇਖ ਲਿਖਾਇਆ, ਲਿਖਿਆੜਾ ਸਾਹ ਨਾ ਟਲੈ, ਜਿਹੜਾ ਪੁਰਬ ਕਮਾਇਆ। ਬਹਿ ਸਾਚਾ ਲਿਖਿਆ ਅੰਮ੍ਰਿਤ ਬਿਖਿਆ, ਜਿਤ ਲਾਇਆ ਤਿਤ ਲਾਗਾ, ਕਾਮਣ ਆਰੀ ਕਾਮਣ ਪਾਏ, ਬਹੁਰੰਗੀ ਗੱਲ ਤਾਗਾ। ਹੋਸ਼ੀ ਮਤ ਪਇਆ ਮਨ ਹੋਸ਼ਾ, ਗੁੜ ਸਾ ਮੱਖੀ ਖਾਇਆ, ਨਾ ਮਰਜਾਦ ਆਇਆ ਕਲ ਭੀਤਰ, ਨੰਗੋ ਬੰਦ ਚਲਾਇਆ। ਬਾਬਾ ਰੋਵ ਹੋ ਜੇ ਕਿਸੈ ਰੋਵਣਾ, ਜਾਨੀ ਅੜਾ ਬੰਦ ਪਠਾਇਆ ਹੈ। ਲਿਖਿਆੜਾ ਲੇਖ ਨਾ ਮਿਟੀ ਹੈ, ਦਰ ਹਾਕਾਰੜਾ ਆਇਆ ਹੈ। ਹਾਕਾਰਾ ਆਇਆ ਜਾਤ ਸਪਾਇਆ, ਰੁਨੇ ਰੋਵਣ ਹਾਰੇ, ਪੁੱਤ ਭਾਈ ਪਾਤੀ ਜੇ ਰੋਵ ਹੈ, ਪ੍ਰੀਤਮ ਅਤ ਪਿਆਰੇ। ਭੈਰੋ ਵੈ ਗੁਣਸਾਰ ਸੰਭਾਲੇ, ਕੋ ਮਰੈ ਨਾ ਮੋਇਆ ਨਾਲੇ, ਨਾਨਕ ਜੁਗ ਜੁਗ ਜਾਣ ਸਜਾਣਾ, ਰੋਵੈ ਸੱਚ ਸੰਭਾਲੇ। ਭੈਰੋ ਵੈ ਗੁਣਸਾਰ ਸੰਭਾਲੇ, ਕੋ ਮਰੈ ਨਾ ਮੋਇਆ ਨਾਲੇ, ਨਾਨਕ ਜੁਗ ਜੁਗ ਜਾਣ ਸਜਾਣਾ, ਰੋਵੈ ਸੱਚ ਸੰਭਾਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਿਛਲੀ ਆਤਮਾ ਭਾਈ ਜਸਵੀਰ ਸਿੰਘ ਜੀ ਤਿੰਨਾਂ ਦੀ ਆਤਮਕ ਕਲਿਆਣਤਾ ਵਾਸਤੇ ਰੱਖੇ ਹੋਏ ਸਹਿਜ ਪਾਠਾਂ ਦੇ ਭੋਗ ਕਹਿੰਦੇ ਸਲੋਕ ਆ ਉਸਾਰਨ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜਿਹਾ ਜੀ ਲਿਖਿਆ ਤਿਹਾ ਹੁਕਮ ਕਮਾਏ ਕੱਲੇ ਆਵੇ ਨਾਨਕਾ।

ਜੀਓ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸ਼ਾਹ ਜਿਸ ਪਾਸ ਬੈਠਿਆ ਸੋਹੀ ਐ ਸਭਨਾ ਦਾ ਵੇਸਾਹ।

ਉਸਤਤਨ ਦਿਆ ਨਾਹੇ ਜੇ ਕਾਂਚਨ ਲਹੋ ਸਮਾਨ ਕਹੋ ਨਾਨਕ ਸੁਨਰੇ ਮਨਾ ਮੁਕਤ ਤਾਏ ਤਾ ਜਾਨ ਹਰ ਕਿਸ

ਪੈ ਕਾਹੂ ਕੋ ਦੇਤ ਨੈ ਪੈ ਮਾਨ ਤਿਆਨ ਕਹੋ ਨਾਨਕ ਸੁਨਰੀ ਮਨਾ ਗਿਆਨੀ ਤਾਏ ਬਕਾਨ।

ਪਏ ਦੁੱਖ ਮੈਂ ਸੰਗ ਨਾ ਕੋਏ ਕਹੋ ਨਾਨਕ ਯਾਰ ਭਜਮਨਾ ਅੰਤ ਸਹਾਈ ਹੋਏ ਜਨਮ ਜਨਮ ਪਰਮ

ਜਤਨ ਬਹੁਤ ਮੈਂ ਕਰ ਰਹੇ ਹੋ ਮਿਟਿਓ ਨਾ ਮਨ ਕੋ ਮਾਨ ਦੁਰਮਤ ਸਿਓ ਨਾਨਕ ਪਦਿਓ ਰਾਖ ਲਿਓ ਭਗਵਾਨ ਬਾਲ ਜੀ।

ਨਿਕਿਆ ਬੇ ਹੋ ਠਾਰ ਗਜ ਜਿਉਂ ਹੋ ਸਹਾਏ ਬਲ ਹੋਆ ਬੰਧਨ ਛੁਟੇ ਸਭ ਕਿਜਿਉਂ ਤੇ ਉਪਾਏ ਨਾਨਕ ਸਭ ਕਿਛ ਤੁਮਰੇ ਹੱਥ ਮੈਂ ਤੁਮ ਹੀ ਹੋ ਤੇ ਸਹਾਏ ਸੰਗ ਸਕਾ ਸਭ ਤਜ ਗਏ ਕੋ ਨਾ ਨਿਭਿਓ ਸਾਥ ਕਹੋ ਨਾਨਕ ਇਹ ਬਿਪਤ।

ਵਾਹਿ ਆਸਾਵਰੀ ਤੈ ਪਾਤਸ਼ਾਹ ਸੰਧਵੀ ਆਲਾਪੀ ਸ੍ਰੀ ਰਾਗ ਸੁਣ ਪਾਂਚੋ ਥਾਪੀ ਸਾਲੂ ਸਾਰ ਗਸਾਗਰਾ ਔਰ ਗੁੰਡ ਗੰਭੀਰ ਅਟ ਪੁੱਤਰ ਸ੍ਰੀ ਰਾਗ ਕੇ ਗੁੰਡ ਕੁੰਭਾਵੀ ਖਸ਼ਟਮ ਮੇਘ ਰਾਗ ਵੈ ਗਾਵੈ ਪਾਂਚੋ ਸੰਗ ਬਰੰਗਣ ਲਾਵੈ ਸੋਠ ਗੁੰਡ ਮਲਾਰੀ ਧੁਨੀ ਪੁਨ ਗਾਵੈ ਆਸਾ ਗੁਣਗੁਣੀ ਉੱਚੈ ਸੁਰ

ਆਰਾਮ ਕਲੀ ਸਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਗਦਾਤਾ ਸੋਏ ਭਗਤ ਵਛਲਤੇ ਲੋਏ ਜੀਓ ਗੁਰਸਬਦ ਸਮਾਵੇ ਅਵਰ ਨਾ ਜਾਣੈ ਕੋਏ ਜੀਓ ਔਰੋ ਨਾ ਜਾਣੈ ਸਬਦ ਗੁਰ ਕੈ ਏਕ ਨਾਮ ਤੇ ਆਵੇ ਪ੍ਰਸਾਦ ਨਾਨਕ ਗੁਰੂ ਅੰਗਦ ਪਰਮ ਪਦਵੀ ਪਾਵੇ ਆਇਆ ਕਾਰਾ ਚੱਲਣ ਵਾਰਾ ਹਰਾਮ ਨਾਮ ਸਮਾਇਆ ਜਗ ਅਮਰ ਅਟਲ ਅਤੋਲ ਠਾਕਰ ਭਗਤ ਹਰ ਪਾਇਆ ਹਰ ਪਾਣਾ ਗੁਰ ਪਾਇਆ ਗੁਰ ਜਾਵੇ ਹਰ ਪ੍ਰਾਪਾ ਜੀਓ ਸਤਿਗੁਰ ਕਰੇ ਹਰ ਪਹਿ ਬੇਨਤੀ ਮੇਰੀ ਪੈਜ ਰੱਖੋ ਅਰਦਾਸ ਜੀਓ ਪੈਜ ਰੱਖੋ ਹਰ ਦਿਨਾਂ ਖੇਰੀ ਹਰ ਦਿਓ ਨਾਮ ਨਿਨਜਣੋ ਅੰਤ ਚਲਦਿਆਂ ਹੋਏ ਬੇਲੀ ਜਮਦੂਤ ਕਾਲ ਨਿਖੰਜਣੋ ਸਤਿਗੁਰ ਕੀ ਬੇਨਤੀ ਪਾਈ ਹਰ ਪ੍ਰਭ ਸੁਣੀ ਅਰਦਾਸ ਜੀਓ ਹਰ ਤਾਰ ਕਿਰਪਾ ਸਤਿਗੁਰ ਮਲਾਇਆ ਤਨ ਤਨ ਕਹਿ ਸਵਾ ਜੀਓ ਮੇਰੇ ਸਿੱਖ ਸੁਣੋ ਪੁੱਤ ਪਾਈਓ ਮੇਰਾ ਹਰ ਭਾਣਾ ਆਓ ਮੈਂ ਪਾ ਜੀਓ ਹਰ ਭਾਣਾ ਗੁਰ ਪਾਇਆ ਮੇਰਾ ਹਰ ਭਵ ਕਰੇ ਸਵਾ ਜੀਓ ਭਗਤ ਸਤਿਗੁਰ ਪੁਰਖ ਸੋਈ ਜਿਸ ਹਰ ਪ੍ਰਭ ਭਾਣਾ ਪਾਵੇ ਆਨੰਦ ਆਣਾ ਦਵਜੇ ਵਾਜੇ ਹਰ ਆਪ ਗੱਲ ਮਿਲਾਵੇ ਤੁਸੀਂ ਪੁੱਤ ਭਾਈ ਪਰਿਵਾਰ ਮੇਰਾ ਮਨ ਵੇਖੋ ਕੰਨ ਰਜਾਹ ਜੀਓ ਤੋਂ ਲਿਖਿਆ ਪਰਵਾਣਾ ਫਿਰੈ ਨਾਈ ਗੁਰ ਜਾਏ ਹਰ ਪਾਪਾ ਜੀਓ ਸਤਿਗੁਰ ਭਾਣੇ ਆਪਣੇ ਬੈ ਪਰਿਵਾਰ ਸਧਾਇਆ ਮਤ ਮੈਂ ਪਿੱਛੇ ਕੁਰੂਬ ਸੀ ਸੋ ਮੈਂ ਮੂਲ ਨਾ ਪਾਇਆ ਮਿਤ ਪੈਜੈ ਮਿਤ ਬਿਗਸੈ ਜਿਸ ਮਿਤ ਕੀ ਪੈਜ ਪਾਵੇ ਤੁਸੀਂ ਵਿਚਾਰ ਦੇਖੋ ਪੁੱਤ ਪਹਾਈ ਹਰ ਸਤਿਗੁਰੂ ਪੈਨਾਵੇ ਸਤਿਗੁਰੂ ਪ੍ਰਤੱਖ ਹੁੰਦਾ ਬੈਰਾਜ ਆਪ ਟਿਕਾਇਆ ਸਭ ਸਿੱਖ ਬੰਦੇ ਪੁੱਤ ਪਾਈ ਰਾਮਦਾਸ ਪੈਰੀ ਪਾਇਆ ਅੰਤੇ ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ ਕੇਸੋ ਗੋਪਾਲ ਪੰਡਿਤ ਸਦਿਓ ਹਰ ਹਰ ਕਥਾ ਪੜੇ ਪੁਰਾਣ ਜੀਓ ਹਰ ਕਥਾ ਪੜੀਐ ਹਰ ਨਾਮ ਸੁਣੀਐ ਬੇਬਾਣ ਹਰ ਰੰਗ ਗੁਰ ਪਾਵੇ ਪਿੰਡ ਪਤਲ ਕਿਰਿਆ ਦੀਵਾ ਫੁੱਲ ਹਰ ਸਰ ਪਾਵੇ ਹਰ ਪਾਇਆ ਸਤਿਗੁਰ ਬੋਲਿਆ ਹਰ ਮਿਲਿਆ ਪੁਰਸ਼ ਜਾਣ ਜੀਓ ਰਾਮਦਾਸ ਸੋਡੀ ਤਿਲਕਦੀ ਆ ਗੁਰਸ਼ਬਦ ਸੱਚ ਨਿਸਾਨ ਜੀਓ ਸਤਿਗੁਰ ਪੁਰਖ ਜੇ ਬੋਲਿਆ ਗੁਰਸਿੱਖਾਂ ਮਨ ਲਈ ਰਜਾਏ ਜੀਓ ਮੋਰੀ ਪੁੱਤ ਸਨਮੁਖ ਹੋਇਆ ਰਾਮਦਾਸ ਹੈ ਪੈਰੀ ਪਾਏ ਜੀਓ ਸਭਾ ਪਵੈ ਪੈਰੀ ਸਤਿਗੁਰ ਕੇਰੀ ਜਿੱਥੇ ਗੁਰਿਆਂ ਪਰਖਿਆ ਕੋਈ ਕਰ ਵਿਖੀਲੀ ਨਿਵੈ ਨਾਹੀ ਫਿਰ ਸਤਿਗੁਰ ਆਣ ਆਇਆ ਹਰ ਗੁਰ ਹੈ ਪਾਉਣਾ ਦੀਵਣ ਆਈ ਤੋ ਲਿਖਿਆ ਲੇਖ ਰਜਾਏ ਜੀਓ ਕਹਿ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਏ ਜੀਓ ਹਰ ਗੁਰ ਹੈ ਪਾਣਾ ਦੀ ਵਣਿਆਈ ਤੋ ਲਿਖਿਆ ਲੇਖ ਰਜਾਏ ਜੀਓ ਕਹਿ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਏ ਜੀਓ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿ ਸੇਤੀ ਮਨ ਵਜੀਆਂ ਵਧਾਈਆਂ ਰਾਗ ਦਿਨ ਪਰਿਵਾਰ ਪਰੀਆਂ ਸ਼ਬਦ ਗਾਉਣੇ ਆਈਆਂ ਸ਼ਬਦੋ ਤਾਂ ਗਾਓ ਹਰੀ ਕੇਰਾ ਮਨ ਜਨੀ ਵਸਾਇਆ ਕਹਿ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਇਹ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ ਹਰ ਨਾ ਰਹੋ ਤੂੰ ਮਨ ਮੇਰੇ ਦੁੱਖ ਸਭ ਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਦਾ ਸੁਆਮੀ ਸੋ ਕੇ ਮਨ ਵਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ ਘਰ ਤਾਂ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੇ ਸਦਾ ਸਿਲਸਿਲਾ ਤੇਰੀ ਨਾ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ

ਆਜੇ ਆਨੰਦ ਸੁਣਾਉਣ ਭਾਗਿਓ ਸਗਲ ਮਨੋਰਥ ਪੂਰੇ ਪਾਰ ਨਾ ਪ੍ਰਾਪਾਇਆ ਉਤਰੇ ਸਲਵ ਸੂਰੇ ਦੁਖ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪਨੀਤ ਕਹਿਤੇ ਪਵਿੱਤ ਸਤਿਗੁਰ ਆਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਾਤੂਰ ਸੁਣਤੇ ਪਨੀਤ ਕਹਿਤੇ ਪਵਿੱਤ ਸਤਿਗੁਰ।

ਸਮੁੱਚਾ ਭਗਵਾਨ ਸਗਲ ਸਮੱਗਰੀ ਤੁਮਰਾ ਸੂਤਰਤਾ ਤੁਮ ਤੇ ਹੋਏ ਸੋ ਆਗਿਆ ਤੁਮਰੀ ਗਾਤ ਮਿਤ ਤੁਮ

ਪਾਣਿਆਂ ਦੇ ਤਾਣ ਹਲਤ ਪਲਤ ਕੇ ਰੱਖਿਆ ਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਚਰਨ ਕਮਲਾਂ ਚ ਅਰਦਾਸ ਬੇਨਤੀ ਜੋਦੜੀ ਜਿਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਹ ਘੱਲੇ ਆਵਹ ਨਾਨਕਾ ਸੱਦੇ ਉੱਠੀ ਜਾਹੇ ਦਿਮਾ ਵਾਕਨ ਸਾ ਪਿਛਲੇ ਦਿਨੀ ਆਪ ਜੀ ਦੇ ਭਾਣੇ ਅੰਦਰ ਸੱਚੇ ਪਾਤਸ਼ਾਹ ਜੀਓ ਸਵਰਗੀ ਭਾਈ ਜਸਵੀਰ ਸਿੰਘ ਜੀ ਆਪ ਜੀ ਵੱਲੋਂ ਬਖਸ਼ੀ ਸਵਾਸਾਂ ਰੂਪੀ ਪੂੰਜੀ ਨੂੰ ਸੰਪੂਰਨ ਕਰਦੇ ਹੋਏ ਪੰਜ ਭੂਤਕ ਸਰੀਰ 'ਤੇ ਆ ਗਏ ਸਨ। ਪਿਛੇ ਦਿਨਾਂ ਦੇ ਸਮੂਹ ਪਰਿਵਾਰ ਵੱਲੋਂ ਵਿਛੜੀ ਹੋਈ ਆਤਮਾ ਭਾਈ ਜਸਵੀਰ ਸਿੰਘ ਜੀ

ਕੀ ਸਦਗਤੀ ਕਲਿਆਣ ਹਿਤ ਗ੍ਰਹਿ ਵਿਖੇ ਆਪ ਜੀ ਦੀ ਤੁਰਕੀ ਬਾਣੀ ਦੇ ਸ੍ਰੀ ਸਹਿਜ ਪਾਠ ਪ੍ਰਗਾਸ਼ ਕਰਵਾਏ ਗਏ ਸਨ। ਸਤਿਗੁਰੂ ਮਹਾਰਾਜ ਜੀ ਇਸ ਵੇਲੇ ਤਿਨ੍ਹਾਂ ਦੇ ਅੰਤਿਮ ਸੰਸਕਾਰ ਤੋਂ ਉਪਰੰਤ ਆਪ ਜੀ ਕੇ ਹਜ਼ੂਰ ਪਾਵਨ ਬਾਣੀ ਲਾਣੀਆਂ ਦੇ ਜਾਪ ਹੋਏ ਹਨ। ਬੈਰਾਗਮਈ ਸ਼ਬਦ ਕੀਰਤਨ ਗਾਇਨ ਹੋਇਆ ਹੈ ਅਤੇ ਸ੍ਰੀ ਸਹਿਜ ਪਾਠ ਜੀ ਦੇ ਸੰਪੂਰਨ ਭੋਗ ਪਾਏ ਗਏ ਹਨ। ਸੱਚੇ ਪਾਤਸ਼ਾਹ ਜੀ ਆਪ ਜੀ ਕੇ ਹਜ਼ੂਰ ਸਜ ਕੇ ਸੇਵਕਾਂ ਪਾਸੋਂ ਸ੍ਰੀ ਸਹਿਜ ਪਾਠ ਕਰਦਿਆਂ ਕੀਰਤਨ ਗਾਇਨ ਕਰਦਿਆਂ ਭੋਗ ਪਾਉਂਦਿਆਂ ਹੋਈਆਂ ਅੱਖਰ ਲੱਗ ਤੁੱਕ ਵਾਧਾ ਘਾਟਾ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣੀ ਜੀ। ਸਮੁੱਚੀ ਬਾਣੀ ਸੋਧ ਕੇ ਗਾਈ ਸੁਣੀ ਪੜ੍ਹੀ ਹੋਈ ਬਾਣੀ ਦਾ ਪਹਾ ਫਲਾ ਦੇਸ਼ ਵਿਛੜੀ ਹੋਈ ਆਤਮਾ ਭਾਈ ਜਸਵੀਰ ਸਿੰਘ ਜੀ ਨੂੰ ਬਖਸ਼ਿਸ਼ ਕਰਦੇ ਹੋਏ ਸਦਗਤੀ ਕਲਿਆਣ ਬਖਸ਼ਿਸ਼ ਕਰਨੀ ਆਵਾ ਗਾਉਣ ਕੱਟ ਦੇਣਾ ਸੱਚੇ ਪਾਤਸ਼ਾਹ ਜੀ ਚਰਨ ਕਮਲਾਂ ਵਿੱਚ ਨਿਵਾਸ ਬਖਸ਼ਣਾ ਪਿੱਛੇ ਸਮੂਹ ਪਰਿਵਾਰ ਨੂੰ ਬੱਚਿਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ ਪਰਿਵਾਰ ਵਿੱਚ ਸੁੱਖ ਸ਼ਾਂਤੀ ਨਾਮਦਾਨ ਚੜ੍ਹਦੀਆਂ ਕਲਾ ਕਰਨੀਆਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਇਹਨਾਂ ਦੇ ਸਮੂਹ ਪਰਿਵਾਰ ਵੱਲੋਂ ਸ੍ਰੀ ਸਹਿਜ ਪਾਠ ਦੇ ਭੋਗ ਨੂੰ ਮੁੱਖ ਰੱਖਦਿਆਂ ਹੋਇਆਂ ਆਪ ਜੀ ਨੂੰ ਭਾਣੇ ਵਿੱਚ ਪੁਛਾਕੇ ਭੇਟ ਕੀਤੇ ਹਨ ਵਸਤਰ ਹਾਜ਼ਰ ਕਰਦੇ ਹਨ ਆਪ ਜੀ ਅੰਗੀਕਾਰ ਕਰਨੇ ਲੋਕ ਪ੍ਰਲੋਕ ਵਿੱਚ ਅੰਗ ਸੰਗ ਸਹਾਇਤਾ ਕਰਨੀ ਸਰਬੱਤ ਸਾਧ ਸੰਗ ਦੀ ਹਾਜ਼ਰੀ ਦਰ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ ਜੀਓ ਸਰਬੱਤ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ ਹਜ਼ੂਰ ਸ੍ਰੀ ਸਹਿਜ ਪਾਠ ਨੂੰ ਮੁੱਖ ਰੱਖਦਿਆਂ ਹੋਇਆਂ ਪੰਚਮ ਕੜਾ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਪਾਠ ਦੀ ਅਰਦਾਸ ਹੋਈਆਂ ਸੂਖਮ ਭੁੱਲਾਂ ਦੀ ਮਾਫ਼ੀ ਬਖਸ਼ਣੀ ਕਰੀ ਪਾਕਸਾਲ ਸੋਚ ਪਵਿੱਤਰਾ ਹੁਣ ਲਾਭ ਹੋ ਭੋਗ ਹਰ ਰਾਏ ਸੀਤ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੇ ਜੋ ਛਕੇ ਵਾਹਿਗੁਰੂ ਨਾਮ ਜਪੇ ਪਾਵਨ ਸ੍ਰੀ ਮੁੱਖ ਵਾਕ ਬਖਸ਼ਿਸ਼ ਕਰਕੇ ਪਰਿਵਾਰ ਨੂੰ ਸੰਗਤਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੋ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ